ਅੱਜ ਦਾ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੇ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੀ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲਬਾਲੇ ਤੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਖਾਲਸਾ ਜੀ ਨੇ ਵੀ ਪਿਛਲੇ 300 ਸਾਲ ਤੋਂ ਆਪਣੇ ਲੋਕ ਪ੍ਰਲੋਕ ਦੇ ਸੁੱਖ ਦਾ ਤੇ ਸਤਿਗੁਰੂ ਜੀ ਦੀਆਂ ਮਿਹਰਾਂ ਦਾ ਪਾਤਰ ਬਣਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀਆਂ ਦਾ ਅਤੇ ਸਰਬੱਤ ਮਾਨਵਤਾ ਦੇ ਭਲੇ ਲਈ ਤਤਪਰ ਰਹਿਣ ਦਾ ਇਤਿਹਾਸ ਰਚਿਆ ਹੈ। ਅੱਜ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਜਨੀਕ ਮਾਤਾ ਸਾਹਿਬ ਕੌਰ ਜੀ ਦੀਆਂ ਅਨੰਤ ਬਖਸ਼ਿਸ਼ਾਂ ਦਾ ਆਪਣੇ ਬਜ਼ੁਰਗਾਂ ਵਾਂਗ ਅਧਿਕਾਰੀ ਬਣਨ ਲਈ ਇਹ 300 ਸਾਲਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ। ਸਾਰੇ ਸੰਸਾਰ ਵਿੱਚ ਫੈਲ ਚੁੱਕੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਇਸ ਦੇ ਲਈ ਬੜੇ ਸੁੱਚੇ ਜਿਹੇ ਚਾਓ ਨਾਲ ਕਮਰ ਕੱਸੇ ਕਰ ਰਹੇ ਹਨ। ਇਸ ਸੁਭਾਗੀ ਅਵਸਰ ਤੇ ਗੁਰੂ ਦੀਆਂ ਮਿਹਰਾਂ ਨਾਲ ਨਿਵਾਜੀ ਇਸ ਅਨੰਦਪੁਰੀ ਵਿਖੇ ਇਕੱਤਰ ਹੋਈਆਂ ਅਣਗਿਣਤ ਗੁਰਸਿੱਖ ਰੂਹਾਂ ਨੂੰ ਗੁਰੂ ਪਾਤਸ਼ਾਹ ਦੇ ਮਹਾਨ ਕੀਰਤਨੀਏ ਗੁਰਸੰਗਤਾਂ ਦੀਆਂ ਅਸੀਸਾਂ ਦੇ ਪਾਤਰ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਗੁਰੂ ਦੀਆਂ ਅਨੰਤ ਮਿਹਰਾਂ ਦਾ ਅਹਿਸਾਸ ਕਰਾਉਣ ਅਤੇ ਗੁਰੂ ਗੋਦ ਦਾ ਅਧਿਕਾਰੀ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਪਿਤਾ ਦੇ ਇਸ ਮਾਨਵ ਸੰਸਾਰ ਵਿੱਚ ਪਰ ਉਪਕਾਰੀ ਬਣ ਕੇ ਆਉਣ ਅਤੇ ਅਕਾਲ ਪੁਰਖ ਜੀ ਵੱਲੋਂ ਬਖਸ਼ਿਸ਼ ਹੋਏ ਤਪ ਤੇਜ ਦਾ ਤਾਰਨੀ ਬਣਾਉਣ ਵਾਲੇ ਗੁਰਬਚਨਾਂ ਦਾ ਕੀਰਤਨ ਕਰਨਾ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਟੀ ਸੀਰੀਜ਼ ਕੰਪਨੀ ਦੇ ਸੰਚਾਲਕ ਸ੍ਰੀ ਗੁਲਸ਼ਨ ਕੁਮਾਰ ਅਤੇ ਸ੍ਰੀ ਦਰਸ਼ਨ ਕੁਮਾਰ ਜੀ ਨੇ ਇਸ ਕੀਰਤਨ ਨੂੰ ਸੰਸਾਰ ਦੇ ਹਰ ਕੋਨੇ ਤੱਕ ਸੰਚਾਰਿਤ ਕਰਨ ਅਤੇ ਸਦੀਵੀ ਯਾਦਗਾਰ ਬਣਾਉਣ ਲਈ ਇਸ ਨੂੰ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪਿਛਲੇ ਕਾਫੀ ਅਰਸੇ ਤੋਂ ਇਹ ਇਸ ਸੇਵਾ ਵਿੱਚ ਲੱਗ ਕੇ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਮੇਰੀ ਗੁਰੂ ਪਿਤਾ ਦੇ ਇਸ ਪਾਵਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ

Hadi dena sayıl.

ਵੇ ਕਿਹੋ ਜਿਹਾ ਬਣਿਆ, ਇਹੋ ਜਿਹਾ ਪਿਆਰ, ਇਹੋ ਜਿਹੀ ਭਾਵਨਾ ਜਿਨ੍ਹਾਂ ਨੂੰ ਦੁਸ਼ਮਣ ਵੀ ਆਪਣੇ ਪਿਆਰੇ ਲੱਗਦੇ ਹੋ। ਭਾਈ ਕਨਈਆ, ਨਾ ਆਪਣਾ ਨਾ ਦੁਸ਼ਮਣ, ਗੁਰੂ ਦਾ ਮੁੱਖ ਜਾਣ ਕੇ ਪਾਣੀ ਪਿਲਾ ਦਿੰਦਾ। ਉਹ ਭਾਈ ਕਨਈਆ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਬਖਸ਼ਿਸ਼ ਕੀਤੀ, ਕਿਹਾ ਜਿੱਥੇ ਭਾਈ ਕਨਈਆ ਤੂੰ ਪਾਣੀ ਪਿਲਾਉਂਦਾ ਆ ਮਲਮ ਵੀ ਫੱਟਾਂ ਤੇ ਲਾ ਦਿਆ। ਆ ਸਿੱਖ ਦਾ ਪਿਆਰ ਹੈ, ਆ ਸਿੱਖ ਦੀ ਭਾਵਨਾ ਹੈ, ਜਿਸ ਨੂੰ ਬੇਗਾਨੇ ਵੀ ਆਪਣੇ ਲੱਗਦੇ ਬਸ ਉਹ ਅਸਲ ਵਿੱਚ ਸਿੱਖ ਹੈ। ਪਰ ਹੋਵੇ ਕੋਈ ਭਾਈ ਕਨਈਏ ਵਰਗਾ।

ਰੋਂਦੇ ਨੂੰ ਨਹੀਂ ਥੱਕ ਸਕਦਾ। ਜਿਹੜਾ ਗੁਰੂ ਦਾ ਸਿੱਖ ਹੈ ਬਾਂਹ ਫੜ ਲੈਂਦਾ, ਆਪਣੇ ਸਰੀਰ ਤੇ ਭਾਵੇਂ ਦੁੱਖ ਸਹਿਣਾ ਪੈ ਜਾਵੇ, ਸਰੀਰ ਤੇ ਕਸ਼ਟ ਜਰ ਸਕਦਾ, ਪਰ ਦੁਖੀਏ ਦਾ ਦੁੱਖ ਨਿਵਰਤ ਕਰ ਦਿੰਦਾ। ਭਾਈ ਕਮਲੀਏ ਵਰਗਾ ਰਾਜੇ ਦਾ ਵਜ਼ੀਰ ਵਜ਼ੀਰ ਖਾਂ ਕੋੜੀ ਹੋ ਗਿਆ, ਐਸਾ ਦੁੱਖ ਲੱਗ ਗਿਆ, ਰਾਜੇ ਨੇ ਵੀ ਸ਼ਹਿਰ ਤੋਂ ਬਾਹਰ ਕੱਢ ਦਿੱਤਾ, ਪਰ ਭਾਈ ਕਮਲੀਆ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾਂਦਾ, ਵਜ਼ੀਰ ਖਾਂ ਦੇ ਕੰਨਾਂ ਵਿੱਚ ਜਦੋਂ ਬਾਣੀ ਪਈ, ਤਨ ਮਨ ਠੰਡਾ ਹੋਇਆ, ਆਵਾਜ਼ ਮਾਰੀ, ਉਹ ਸਿੱਖਾ ਅਕੀਦੀ ਕਲਾਮ ਪੜ੍ਹਦਾ, ਆ ਬਾਣੀ ਸੁਣਦਿਆਂ ਮੇਰਾ ਤਨ ਮਨ ਠੰਡਾ ਹੋ ਗਿਆ। ਤੇ ਭਾਈ ਕਮਲੀਆ ਪਰਵਕਾਰੀ ਕੋਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ, ਫਿਰ ਇੱਥੋਂ ਤੱਕ ਆਪਣੇ ਮੋਢਿਆਂ ਤੇ ਚੁੱਕ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਲਿਆ ਕੇ ਦੁੱਖ ਦੂਰ ਕਰ ਦਿੱਤਾ ਭਾਈ ਕਮਲੀਏ ਨੇ। ਐਸਾ ਪਰਵਕਾਰੀ ਉਹ ਕੋੜੀ ਵਜ਼ੀਰ ਖਾਂ ਵਰਗੇ ਜਿਨ੍ਹਾਂ ਦਾ ਸਰੀਰ ਕੰਚਨ ਵਰਗਾ ਕਰ ਦਿੱਤਾ, ਫੜ ਲਈ ਬਾਂਹ, ਦੁੱਖ ਦੂਰ ਕਰ ਦਿੱਤਾ। ਪਰ ਆਓ ਬਈ, ਸਿੱਖਾਂ ਦਾ ਤਾਂ ਪਿਆਰ ਹੀ ਇਹੋ ਜਿਹਾ, ਭਾਵਨਾ ਹੀ ਇਹੋ ਜੀ, ਹਿਰਦੇ ਵਿੱਚ ਪਰਪਕਾਰ ਦਾ ਬੀਜ ਬੋਇਆ ਹੁੰਦਾ, ਇਸ ਵਾਸਤੇ ਬਾਂਹ ਫੜ ਲੈਂਦੇ। ਦੁਖੀਆਂ ਦਾ ਦੁੱਖ ਨਹੀਂ ਉਹ ਜਰਦੇ, ਰੁੜਦੇ ਜਾਂਦੇ ਦੀ ਬਾਂਹ ਫੜਦੇ, ਪਰ ਮੁੱਖ ਤੋਂ ਸਤ ਨਾਮ ਜਪ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਵੀ ਮਨ ਨੀਵਾਂ ਮਤ ਉੱਚੀ, ਆਓ ਬਈ ਸਿੱਖਾਂ ਦਾ। ਪਰ ਜਿਹੜਾ ਸਿੱਖ ਬਣ ਜਾਵੇ, ਭੇਖੀ ਸਿੱਖ ਨਹੀਂ, ਵਿਖਾਵੇ ਵਾਲਾ ਸਿੱਖ ਨਹੀਂ, ਜਿਹੜਾ ਸਿੱਖ ਅੰਦਰੋਂ ਸਿੱਖ ਹੈ, ਜਿਹਦੇ ਹਿਰਦੇ ਵਿੱਚੋਂ ਪਿਆਰ ਹੈ, ਬਸ ਉਹ ਪ੍ਰਗਟ ਹੀ ਨਹੀਂ ਕਰਦਾ। ਉਹ ਤਾਂ ਕਹਿੰਦਾ ਹੀ ਨਹੀਂ, ਉਹ ਤਾਂ ਕਹਿੰਦਾ ਮੈਂ ਅਜੇ ਸਿੱਖ ਬਣਿਆ ਹੀ ਨਹੀਂ, ਕਿਉਂਕਿ ਗੁਰੂ ਦਾ ਮਾਰਗ ਹੀ ਐਸਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਸਿੱਖ ਚੱਲਦਾ, ਬਸ ਉਹ ਤਾਂ ਮਨ ਨੀਵਾਂ ਮਤ ਉੱਚੀ, ਕਿ ਜਿਨ੍ਹਾਂ ਤੇ ਗੁਰੂ ਬਖਸ਼ਿਸ਼।

ਧਰਮ ਦੀ ਖਾਤਰ ਨਿਸ਼ਾਵਰ ਵੀ ਹੋ ਜਾਂਦੇ ਤੇ ਤਨ ਤੇ ਮਨ ਧਨ ਦਾ ਮਾਣ ਵੀ ਨਹੀਂ ਕਰਦੇ। ਬਸ ਪੂਰਨ ਸਿੱਖ ਦਾ ਇਹੋ ਹੀ ਰੂਪ ਹੈ, ਜਦੋਂ ਪੂਰਾ ਹੋ ਜਾਂਦਾ। ਪਰ ਕਦੋਂ ਪੂਰਾ ਹੁੰਦਾ? ਜਦੋਂ ਪੂਰੇ ਨਾਲ ਜੁੜ ਜਾਂਦਾ, ਉਸ ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਤੁਰਦਾ, ਫਿਰ ਆਪਣਾ ਜੀਵਨ ਉਹਦੇ ਲੇਖੇ ਲਾ ਦਿੰਦਾ। ਜੇ ਸੂਲੀ ਤੇ ਵੀ ਚੜ੍ਹਨਾ ਪੈ ਜਾਵੇ, ਫਿਰ ਵੀ ਉਹਦੇ ਗੀਤ ਗਾਉਂਦਾ, ਉਹਨੂੰ ਭੁੱਲਦਾ ਨਹੀਂ। ਗੀਤ ਗਾ ਕੇ

ਤੇ ਕੁਰਬਾਨ ਕਰ ਜਾਣਾ, ਨਿਸ਼ਾਵਰ ਹੋ ਜਾਣਾ, ਤੇ ਫਿਰ ਵੀ ਹਰ ਵਕਤ ਗੁਰੂ ਦਾ ਧੰਨਵਾਦ ਸ਼ੁਕਰਾਨਾ ਕਰਨਾ, ਇਹ ਪੂਰਨ ਸਿੱਖ ਦੀ ਨਿਸ਼ਾਨੀ, ਇਹ ਪੂਰਨ ਸ਼ਹੀਦ ਦੀ ਨਿਸ਼ਾਨੀ, ਇਹ ਪੂਰਨ ਸੂਰਮੇ ਦੀ ਨਿਸ਼ਾਨੀ ਏ। ਉਹ ਕਿਹੜੇ ਸੂਰਮੇ?

ਜਿੱਥੇ ਝਾੜੂ ਦੀ ਸੇਵਾ ਕਰਦਾ, ਜਲ ਛਕਾਉਣ ਦੀ ਸੇਵਾ ਕਰਦਾ, ਉੱਥੇ ਲੰਗਰ ਦੀਆਂ ਲੱਕੜਾਂ ਵੀ ਲਿਆਉਂਦਾ। ਜੰਗਲਾਂ ਵਿੱਚੋਂ ਲੱਕੜਾਂ ਕੱਟਣੀਆਂ, ਸਿਰ ਤੇ ਚੁੱਕਣੀਆਂ, ਲੰਗਰ ਵਿੱਚ ਲਿਆ ਕੇ ਸੇਵਾ ਕਰਨੀ। ਪਰ ਅੱਜ ਇਮਤਿਹਾਨ ਦਾ ਪਰਚਾ ਪੈ ਗਿਆ। ਭਾਈ ਮੰਝ ਜੀ, ਲੱਕੜਾਂ ਤਾਂ ਕੱਟੀਆਂ, ਬੰਨਿਆਂ, ਸਿਰ ਤੇ ਚੁੱਕ ਲਿਆ, ਲੱਕੜਾਂ ਨੂੰ ਸਿਰ ਤੇ ਚੁੱਕ

ਜਿਸ ਰਾਹ ਤੋਂ ਗਏ ਸਨ ਉਹ ਰਾਹ ਹੀ ਭੁੱਲ ਗਏ। ਤੁਰਿਆ ਆਉਂਦਿਆਂ ਇੱਕ ਪੁਰਾਣਾ ਖੂਹ, ਜਿਸ ਖੂਹ ਦੇ ਬਨੇਰਾ ਵੀ ਕੋਈ ਨਹੀਂ। ਭਾਈ ਮੰਝ ਜੀ ਤੁਰੇ ਆਉਂਦੇ ਨੇ ਰੱਬ ਦੇ ਰੰਗ ਵਿੱਚ, ਉਸ ਪਿਆਰੇ ਦੇ ਗੀਤ ਗਾਉਂਦਿਆਂ ਗਾਉਂਦਿਆਂ। ਬਰਸਾਤ ਜ਼ੋਰ ਦੀ, ਪਰ ਜਦੋਂ ਭਾਈ ਮੰਝ ਜੀ ਉੱਥੋਂ ਦੀ ਲੰਘਣ ਲੱਗੇ ਪੁਰਾਣਾ ਖੂਹ, ਭਾਈ ਮੰਝ ਜੀ ਖੂਹ ਵਿੱਚ ਡਿੱਗ ਪਏ। ਆਪਣੇ ਆਪ ਨੂੰ ਸੰਭਾਲਿਆ, ਲੱਕੜਾਂ ਨੂੰ ਬੋਚਿਆ, ਲੱਕੜਾਂ ਕਿਤੇ ਡਿੱਗ ਨਾ ਪਏ। ਪਰ ਇੱਕਦਮ ਖੂਹ ਵਿੱਚ ਡਿੱਗੇ। ਪਰ ਇਧਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀਰਤਨ ਦਾ ਆਨੰਦ ਮਾਣਦਿਆਂ ਇੱਕਦਮ ਸੰਘਾਸਣ ਤੋਂ ਹਿੱਲੇ, ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ, ਮੇਰਾ ਪਿਆਰ ਵਾਲਾ ਸਿੱਖ ਭਾਈ ਮੰਝ ਡਿੱਗ ਪਏ। ਜਾਣੀ ਜਾਣ ਸਤਿਗੁਰੂ ਸੰਘਾਸਣ ਤੋਂ ਉੱਠੇ, ਸਿੱਖਾਂ ਨੂੰ ਨਾਲ ਲਿਆ, ਕੁਝ ਰੱਸੇ ਨਾਲ ਲੈ ਲਏ। ਅੱਜ ਉਸ ਥਾਂ ਤੇ ਆ ਪਹੁੰਚੇ ਜਿੱਥੇ ਭਾਈ ਮੰਝ ਖੂਹ ਵਿੱਚ ਖਲੋਤਾ, ਸਿਰ ਤੇ ਲੱਗਣਾ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਆਏ, ਭਾਈ ਮੰਝ ਨੂੰ ਤੱਕਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨ ਭਰ ਗਿਆ, ਨੇਤਰਾਂ ਵਿੱਚੋਂ ਜਲ ਵਿਆ। ਤੇ ਭਾਈ ਗੁਰਦਾਸ ਵੱਲ ਤੱਕ ਕੇ ਕਹਿਣ ਲੱਗੇ, ਉਹ ਭਾਈ ਗੁਰਦਾਸ ਤੱਕੇ ਹੀ, ਆ ਮੇਰੇ ਪਿਆਰ ਵਾਲੇ। ਇਹਨਾਂ ਦਾ ਮਨ ਨੀਵਾਂ, ਨਿਮਰਤਾ ਤੇ ਪਿਆਰ ਦੇ ਵਿੱਚ ਰਹਿਣ ਵਾਲੇ। ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਸਿਰ ਤੇ ਲੱਕੜਾਂ ਚੁੱਕੀਆਂ ਭਾਈ ਮੰਝ ਖੜੋਤੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉੱਪਰੋਂ ਪਿਆਰ ਨਾਲ ਇੱਕ ਬੋਲ

ਇਹ ਨਹੀਂ ਪਤਾ ਕਿ ਸ਼ਾਇਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਹਿ ਰਹੇ ਖੂਹ ਵਿੱਚ ਖਲੋਤਿਆ ਕਹਿਣ ਲੱਗੇ ਉਹ ਸਿੱਖਾ ਜੇ ਮੇਰੇ ਨਾਲ ਪਿਆਰ ਹੈ ਮੈਨੂੰ ਬਾਹਰ ਕੱਢਣਾ ਚਾਹੁੰਦਾ ਤੇ ਫਿਰ ਕਿਰਪਾ ਕਰ ਆ ਗੁਰੂ ਦੇ ਲੰਗਰ ਦੀਆਂ ਲੱਕੜਾਂ ਹਨ ਪਹਿਲਾਂ ਲੱਕੜਾਂ ਨੂੰ ਬਾਹਰ ਕੱਢ ਦੇ ਫਿਰ ਮੈਂ ਵੀ ਬਾਹਰ ਆ ਜਾਵਾਂਗਾ ਕਿਤੇ ਸੇਵਾ ਨਾ ਵਿਅਰਥ ਚਲੀ ਜਾਵੇ ਇਸ ਵਾਸਤੇ ਤੇ ਲੱਕੜਾਂ ਚੁੱਕੀ ਖਲੋਤਾ ਕਿਤੇ ਲੱਕੜਾਂ ਗਿੱਲੀਆਂ ਹੀ ਨਾ ਹੋ ਜਾਣ ਅੱਜ ਦੀ ਸੇਵਾ ਵਿਅਰਥ ਨਾ ਹੋ ਜਾਵੇ ਜਦੋਂ ਭਾਈ ਮਾਝ ਜੀ ਨੇ ਕਿਹਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਫਿਰ ਮਨ ਭਰਿਆ ਕਹਿਣ ਲੱਗੇ ਉਹ ਭਾਈ ਗੁਰਦਾਸ ਆ ਵੇਖੇ ਆ ਮੇਰੇ ਪਿਆਰ ਵਾਲੇ ਸਿੱਖ ਹਨ ਆ ਰੂਪ ਹੈ ਸਿੱਖ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰ ਹੈ ਕਿਉਂ ਨਾ ਮੈਂ ਐਸੇ ਸਿੱਖਾਂ ਤੋਂ ਵਾਰੀ ਜਾਵਾਂ ਕਿਉਂ ਨਾ ਐਸੇ ਸਿੱਖਾਂ ਤੋਂ ਕੁਰਬਾਨ ਜਾਵਾਂ ਜਿਹੜੇ ਮੇਰੇ ਤੋਂ ਕੁਰਬਾਨ ਹੋ ਜਾਂਦੇ ਗੁਰੂ ਤੋਂ ਆਪਣਾ ਆਪ ਨਿਸ਼ਾਵਰ ਕਰ ਜਾਂਦੇ ਹਨ ਪਰਵਾਹ ਨਹੀਂ ਕਰਦੇ ਉਹ ਭਾਈ ਮੰਝ ਤੇ ਇਮਤਿਹਾਨ ਦਾ ਪਰਚਾ ਤਾਂ ਪਿਆ ਪਰ ਭਾਈ ਮੰਝ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਗਿਆ ਭਾਵੀ ਨੇ ਇਸੇ ਐਸੀ ਖੇਲ ਖੇਡੀ ਏ ਪਰ ਹੁਣ ਭਾਈ ਮੰਝ ਉਸ ਇਮਤਿਹਾਨ ਦੇ ਪਰਚੇ ਵਿੱਚੋਂ ਪਾਸ ਹੋ ਕੇ ਵਿਖਾਇਆ।

ਫਿਰ ਭਾਈ ਮਾਂਝ ਨੂੰ ਮੰਜੀ ਬਖਸ਼ਿਸ਼ ਕੀਤੀ। ਭਾਈ ਮਾਂਝ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਾ ਕਰਕੇ ਪਿਆਰ ਕਰਕੇ ਆਪਣਾ ਆਪ ਗੁਰੂ ਤੋਂ ਨਿਸ਼ਾਵਰ ਕਰਕੇ ਪਾ ਲਿਆ, ਆਓ ਬਈ ਆਪਾਂ ਵੀ ਜੇ ਗੁਰੂ ਦੇ ਸਿੱਖ ਹਾਂ ਤੇ ਫਿਰ ਭਾਈ ਮਾਂਝ ਵਾਂਗੂ ਕਿਤੇ ਗੁਰੂ ਨਾਲ ਪਿਆਰ ਕਰ ਲਈਏ, ਗੁਰੂ ਤੋਂ ਵਾਰੀ ਹੋ ਜਾਈਏ, ਤਾਂ ਹੀ ਤਾਂ ਗੁਰੂ ਬਖਸ਼ਿਸ਼ ਕਰੇਗਾ। ਕਿਤੇ ਮਨ ਨੀਵਾਂ ਹੋ ਜਾਵੇ, ਮਤ ਉੱਚੀ ਹੋ ਜਾਵੇ, ਇਹੋ ਜਿਹਾ ਹਿਰਦੇ ਵਿੱਚ ਪਿਆਰ ਜਾਗ ਪਵੇ ਤੇ ਫਿਰ ਬਾਈ ਗੁਰੂ ਤੋਂ ਸਦਕੇ ਗੁਰੂ ਵੀ ਬਖਸ਼ਿਸ਼ ਕਰੇਗਾ, ਉਹ ਸਿੱਖ ਨੂੰ ਗੱਲ ਨਾਲ ਲਾ ਲਵੇਗਾ। ਆਓ ਭਾਈ ਮੰਝ ਦੇ ਗੀਤ ਗਾ ਰਹੇ ਹਾਂ। ਡਿੱਗ ਪਿਆ ਪਰ ਪੰਡ ਨਾ ਸੁੱਟੀ, ਖੜਾ ਅਡੋਲ ਉਹ ਸਿਰ ਤੇ ਰੱਖੀ, ਸਤਿਗੁਰ ਆਏ ਬਚਾਓ। ਆਓ ਵੇ ਸਤਿਗੁਰਾਂ ਨੇ ਬਾਂਹ ਫੜ ਲਈ, ਬਖਸ਼ਿਸ਼ ਕਰ ਦਿੱਤੀ। ਜੇ ਭਾਈ ਮੰਝ ਤੇ ਬਖਸ਼ਿਸ਼ ਹੋ ਗਈ, ਆਓ ਬਈ ਸਾਡੇ ਤੇ ਵੀ ਬਖਸ਼ਿਸ਼ ਹੋ ਜਾਵੇ, ਕਿਤੇ ਆਪਾਂ ਵੀ ਭਾਈ ਮੰਝ ਵਾਂਗੂ ਗੁਰੂ ਦੀ ਸੇਵਾ ਵਿੱਚ ਲੱਗ ਜਾਈਏ ਤੇ ਫਿਰ ਸਾਡਾ ਲੋਕ ਸੁਖੀ।

ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਪੂਰਨ ਸ਼ਾਂਤੀ, ਪੂਰਨ ਆਨੰਦ ਹੈ। ਜਪਦੇ ਹਾਂ, ਜਪਣ ਦੇ ਯਤਨਾਂ ਵਿੱਚ ਹਾਂ, ਹਿਰਦੇ ਚ ਵਸਾਉਣ ਦੇ ਯਤਨਾਂ ਵਿੱਚ ਹਾਂ। ਸਾਡੀ ਲੋੜ ਵੀ ਹੈ, ਸਾਡਾ ਯਤਨ ਵੀ ਹੈ। ਲੋੜ ਵੀ ਸਾਡੀ ਹੈ ਕਿ ਸਾਨੂੰ ਸੁੱਖ ਮਿਲੇ, ਤੇ ਸੁੱਖ ਕਿਉਂਕਿ ਹੋਰ ਕਿਧਰੇ ਨਹੀਂ ਮਿਲਦਾ। ਸਾਡੇ ਸਾਰਿਆਂ ਦਾ ਪ੍ਰਯੋਜਨ ਹੈ ਕਿ ਨਾਮ ਵਸ ਜਾਵੇ ਹਿਰਦੇ ਚ, ਜੀਵਨ ਚ ਨਾਮ ਆ ਜਾਵੇ ਤਾਂ ਕਿ ਸੁੱਖ ਆ ਜਾਵੇ। ਤੇ ਜਦੋਂ ਕਦੇ ਐਸਾ ਮਹਿਸੂਸ ਹੋਵੇ ਨਾ ਕਿ ਮਨ ਅਜੇ ਸੁਖੀ ਨਹੀਂ, ਮਨ ਅਜੇ ਸ਼ਾਂਤ ਨਹੀਂ, ਜਦੋਂ ਕਦੇ ਐਸਾ ਪ੍ਰਤੀਤ ਹੋਵੇ ਮਨ ਵਿੱਚੋਂ ਕ੍ਰੋਧ ਅਜੇ ਨਹੀਂ ਗਿਆ, ਮਨ ਅਜੇ ਲੋਭ ਕਰਦਾ ਹੈ, ਮਨ ਚ ਵਾਸ਼ਨਾਵਾਂ ਕਾਇਮ ਨੇ, ਮਨ ਵਿੱਚ ਈਰਖਾ ਬਦਸਤੂਰ ਮੌਜੂਦ ਹੈ, ਜਿੰਨਾ ਚਿਰ ਇਹ ਮਹਿਸੂਸ ਹੋਵੇ ਸਮਝ ਲੈਣਾ ਨਾਮ ਅਜੇ ਜਪਣ ਦੇ ਆਹਰ ਵਿੱਚ ਆ ਹਿਰਦੇ ਚ ਨਹੀਂ ਵਸਿਆ। ਜਦੋਂ ਹਿਰਦੇ ਚ ਵਸ ਜਾਂਦਾ ਹੈ ਮਨੁੱਖ ਬੜਾ ਹੋਰ ਤਰ੍ਹਾਂ ਦਾ ਹੋ ਜਾਂਦਾ, ਉਦੋਂ ਰੋਮਾਂ ਵਿੱਚੋਂ ਅੰਮ੍ਰਿਤ ਚੜਦਾ ਹੈ, ਸਵਾਦ ਆਉਂਦਾ। ਉਸ ਵੇਲੇ ਖੂਨ ਦੇ ਕਤਰਿਆਂ ਦੇ ਵਿੱਚੋਂ ਵੀ, ਕਲੀ ਕਲੀ ਨਸ ਵਿੱਚੋਂ, ਪੂਰੇ ਸਰੀਰ ਵਿੱਚੋਂ, ਸਵਾਸਾਂ ਵਿੱਚੋਂ ਨਾਮ ਉਚਰਿਆ ਵੀ ਜਾਂਦਾ ਹੈ ਤੇ ਨਾਮ ਸੁਣਦਾ ਵੀ, ਆਪਣੇ ਆਪ ਨੂੰ ਆਪਣੇ ਆਪੇ ਵਿੱਚੋਂ ਤੇ ਆਪਣੇ ਆਲੇ ਦੁਆਲੇ ਵਿੱਚੋਂ ਨਾਮ ਦੀਆਂ ਧੁਨਾਂ ਪ੍ਰਤੀਤ ਹੁੰਦੀਆਂ ਨੇ। ਇਸੇ ਸ਼ਬਦ ਆਪਾਂ ਪੜ੍ਹ ਰਹੇ ਹਾਂ ਨਾ, ਸਾਹਿਬਾਂ ਚ ਕਹਿੰਦੇ ਨੇ ਨਾ ਜੀਤ ਆਵੇ ਸਦ ਕੀਰਤਨ ਕਰਦਾ। ਕਮਾਲ ਦੀ ਗੱਲ ਹੈ, ਕੀਰਤਨ ਕਿਤੇ ਘੰਟਾ ਡੇਢ ਘੰਟਾ ਤਾਂ ਹੋ ਗਿਆ, ਸਦਾ ਹੀ ਕੀਰਤਨ ਹੁੰਦਾ ਰਹੇ, ਇਹ ਕਿਵੇਂ ਹੋ ਸਕਦਾ? ਉਹ ਇੱਕ ਅਵਸਥਾ ਹੈ। ਕੋਈ ਉਹਨੂੰ ਅਨਹਦ ਨਾਰ ਦੀ ਗੱਲ ਕਰਦਾ, ਕੋਈ ਉਸਨੂੰ ਇਲਾਹੀ ਨਾਰ ਦੀ ਗੱਲ ਕਹਿ ਕੇ ਕਰਦਾ, ਕੋਈ ਕਿਸੇ ਢੰਗ ਨਾਲ ਦੱਸਦਾ। ਲੇਕਿਨ ਇਹ ਬਿਲਕੁਲ ਸੱਤ ਹੈ ਕਿ ਜਿਸ ਵੇਲੇ ਵਾਹਿਗੁਰੂ ਹਿਰਦੇ ਚ ਵਸ ਜਾਵੇ ਨਾ, ਜੋ ਲੋਰ ਤੇ ਮਸਤੀ ਪੈਦਾ ਹੁੰਦੀ, ਜੋ ਆਨੰਦ ਦੀ ਅਵਸਥਾ ਪੈਦਾ ਹੁੰਦੀ ਏ, ਹਰ ਵੇਲੇ ਹੀ ਜੀਵਨ ਚ ਇੱਕ ਸੰਗੀਤ ਗੂੰਜਦਾ ਹਰ ਵਕਤ ਦੀ ਆਲਾ ਦੁਆਲਾ, ਤੇ ਮਨੁੱਖ ਦਾ ਆਪਣਾ ਸਰੀਰ ਇਉਂ ਹੀ ਜਾਪਦਾ ਜਿਵੇਂ ਝੂਮ ਝੂਮ ਕੇ ਗਾ ਰਿਹਾ ਹੋ। ਤੇ ਨਾ ਹੋਵੇ ਤੇ ਜਿਹੜਾ ਮਰਿਆਦਾ ਅਨੁਸਾਰ ਕੀਰਤਨ ਅਸੀਂ ਕਰਨੇ ਆ, ਕਈ ਵਾਰੀ ਇਹ ਵੀ ਬੋਝ ਜਾਪਦਾ, ਸੁਣਨਾ ਵੀ ਬੋਝ ਜਾਪਦਾ, ਕਰਨਾ ਵੀ ਬੋਝ ਜਾਪਦਾ। ਹਿਰਦੇ ਚ ਨਾ ਵਸੇ ਆਨੰਦ ਨਾ ਦਿੰਦਾ ਤੇ ਵਿਗਾੜ ਜਾਪਦਾ, ਬੋਝ ਜਾਪਦਾ। ਤੇ ਸ਼ੁਰੂ ਸ਼ੁਰੂ ਵਿੱਚ ਸਾਰਾ ਕੁਝ ਬੋਝ ਹੀ ਜਾਪਦਾ। ਮੈਂ ਇੱਕ ਬੇਨਤੀ ਕਰਾਂ, ਬੱਚੇ ਨੂੰ ਸਕੂਲ ਤੋਰਨੇ ਆ, ਪਹਿਲਾਂ ਅੜੀ ਵੀ ਕਰਦਾ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਸ਼ੌਕ ਨਾਲ ਤੁਰਦੇ ਨੇ, ਉਹ ਦੂਸਰਿਆਂ ਬੱਚਿਆਂ ਵੱਲ ਵੇਖ ਕੇ ਇਹਨਾਂ ਦਾ ਲਿਬਾਸ ਬੜਾ ਵਧੀਆ, ਉੱਥੇ ਖੇਡਦੇ ਨੇ, ਹੱਸਦੇ ਨੇ, ਨੱਚਦੇ ਨੇ, ਕਈਆਂ ਬੱਚਿਆਂ ਦੇ ਅੰਦਰ ਇਹ ਸ਼ੌਕ ਪੈਦਾ ਕਰਦਾ ਜਾਂਦਾ ਹੈ, ਬਣੇਗਾ ਬਹੁਤ ਵੱਡਾ ਅਫਸਰ, ਬਣੇਗਾ ਬੜੀਆਂ ਤਰੱਕੀਆਂ ਕਰੇਗਾ, ਉਹ ਚਾਹ ਲੈ ਕੇ ਤੁਰਦਾ। ਨਹੀਂ ਤਾਂ ਆਮ ਤੌਰ ਤੇ ਬੱਚਾ ਜਿਹੜਾ ਸਕੂਲ ਜਾਣ ਲੱਗਿਆ ਬਹੁਤੇ ਤਾਂ ਰੋਂਦੇ ਨਹੀਂ ਵੇਖੇਗਾ, ਉਹਨੂੰ ਇੱਕ ਵਾਰੀ ਧੱਕੇ ਨਾਲ ਸਕੂਲ ਪਹੁੰਚਾਉਣਾ ਪੈਂਦਾ, ਉੱਥੇ ਜਾ ਕੇ ਬਹਿੰਦਾ। ਇੱਕ ਤਾਂ ਜਕੜ ਕੇ ਬਹਿਣਾ ਬੜਾ ਹੁੰਦਾ, ਇੱਕ ਜੋ ਕੁਝ ਪੜ੍ਹਾਉਂਦੇ ਨੇ ਉਹਦੀ ਸਮਝ ਤੋਂ ਬਾਹਰ ਹੁੰਦਾ, ਉਹ ਪਹਿਲਾਂ ਪਹਿਲਾਂ ਬੜੇ ਪਰੇਸ਼ਾਨ ਹੁੰਦਾ। ਪਹਿਲਾਂ ਪਹਿਲਾਂ ਉਸ ਨੂੰ ਊੜਾ ਐੜਾ ਜਾਂ ABC ਜਾਂ ਜੋ ਵੀ ਅੱਖਰ ਹਨ ਉਹ ਬੋਝ ਜਾਪਦੇ ਨੇ, ਲੇਕਿਨ ਚਾਰ ਦਿਨਾਂ ਬਾਅਦ ਉਹ ਜਿਹੜਾ ਬੋਝ ਹੈ ਉਹ ਗਿਆਨ ਦਾ, ਬੋਧ ਦਾ ਇੱਕ ਸੋਮਾ ਬਣ ਜਾਂਦਾ ਹੈ, ਫਿਰ ਉਹੀ ਅੱਖਰ ਮੌਜ ਬਣ ਜਾਂਦੇ ਨੇ। ਉਹਨਾਂ ਅੱਖਰ ਨੂੰ ਬਿਨਾਂ ਨੀਂਦ ਨਹੀਂ ਆਉਂਦੀ, ਜਦ ਤੱਕ ਕੁਝ ਪੜ੍ਹਨਾ ਲਵੇ ਉਹਦੀ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਸੰਸਾਰੀ ਪੱਧਰ ਦੀ ਗੱਲ, ਧਰਮ ਦੇ ਮਾਰਗ ਤੇ ਵੀ ਐਸਾ ਹੈ। ਸ਼ੁਰੂ ਸ਼ੁਰੂ ਚ ਅੰਮ੍ਰਿਤ ਵੀ ਬੋਝ ਜਾਪਦਾ, ਨਿਤਨੇਮ ਵੀ ਬੋਝ ਜਾਪਦਾ, ਬਾਣੀ ਪੜ੍ਹਨੀ, ਗਾਉਣੀ, ਸੁਣਨੀ ਵੀ ਕਈ ਵਾਰੀ ਬੋਝ ਜਾਪਦੀ। ਔਰ ਬਹੁਤ ਬੰਦੇ ਐਸੇ ਵੇਖੇ ਨੇ ਜਿਹੜੇ ਕਦੇ ਕਦਾਈ ਇਸ ਪਾਸੇ ਤੁਰਨ ਵਾਲੇ ਨੇ ਨਾ, ਕੀਰਤਨ ਸੁਣਨਾ ਪੈ ਜਾਏ, ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏ, ਲੇਟ ਹੋ ਜਾਓ, ਵਾਸੀਆਂ ਮਾਰਦੇ ਨੇ, ਪਾਸੇ ਮਾਰਦੇ ਨੇ, ਕਿਹੜੇ ਵੇਲੇ ਭੁੱਖ ਭਵੇਂ ਜਾਣ ਛੁੱਟੇ ਫਸੇ ਜਾਪਦੇ। ਲੇਕਿਨ ਮਾੜਾ ਜਿਹਾ ਬੰਦਾ ਰੁਚੀ ਲਾਵੇ ਤੇ ਜਿਸ ਤਰ੍ਹਾਂ ਉਹ ਬੇਨਤੀ ਕੀਤੀ ਹੈ ਵੀ ਸਕੂਲ ਚ ਜਾਣ ਵਾਲੇ ਬੱਚੇ ਕਈ ਐਸੇ ਵੀ ਹੁੰਦੇ ਨੇ, ਉਹ ਵਰਿਆ ਬੱਤੀ 15-15, 20 ਵਰੇ ਬੋਝ ਹੀ ਧੋਂਦੇ ਨੇ, ਪੜ੍ਹਦੇ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਨੇ, ਰੋਂਦੇ, ਦੁਖੀ ਹੁੰਦੇ ਨੇ, ਕਈ ਵਾਰੀ ਉਹ ਫੇਲ ਹੋ ਜਾਂਦੇ ਤੇ ਧੂ ਧੂ ਕੇ ਆਪਣੇ ਆਪ ਨੂੰ ਸ਼ਰਮੋ ਕੁਸ਼ਰਮੀ ਦੂਸਰੇ ਨਾਲ ਤੋਰਦੇ ਨੇ, ਚਾਹ ਪੈਦਾ ਨਹੀਂ ਹੁੰਦੀ, ਸ਼ੌਕ ਨਾਲ ਨਹੀਂ ਪੜ੍ਹਦੇ। ਤੇ ਫਿਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਲਾ ਦੁਆਲਾ ਕਹਿੰਦੇ ਪੜ੍ਹਦਾ ਤਾਂ ਹੈਗਾ, ਪੜ੍ਹਦਾ ਕਾਹਦਾ, ਵਿਗਾੜ ਕੱਢਦਾ, ਤੂੰ ਕਸੀਟ ਕੇ ਤੁਰਿਆ ਆਉਂਦਾ, ਨਸ਼ੇ ਪੜ੍ਹਨ ਵਾਲੀ ਗੱਲ ਕੋਈ। ਬਿਲਕੁਲ ਇਸੇ ਤਰ੍ਹਾਂ ਸਾਡੀ ਗੱਲ, ਉੱਥੇ ਵੀ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੜੇ ਬੜੇ ਸਕਾਲਰਸ਼ਿਪ ਮਿਲਦੇ ਨੇ, ਵਜ਼ੀਫੇ ਮਿਲਦੇ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਤੇ ਕਈ ਇਨਾਮਾਂ ਦੇ ਸ਼ੌਕ ਵਿੱਚ ਵੀ ਸਭ ਕੁਝ ਕਰਦੇ ਨੇ, ਪਰ ਕਈਆਂ ਨੂੰ ਸਿਰਫ ਪੜ੍ਹਨ ਦਾ ਸ਼ੌਕ, ਇਸ ਗੱਲ ਦਾ ਸਵਾਲ ਨਹੀਂ, ਕੁਝ ਇਨਾਮ ਮਿਲੇਗਾ, ਕੁਝ ਵਡਿਆਈ ਮਿਲੇਗੀ ਕਿ ਨਾ ਮਿਲੇਗੀ, ਉਹ ਕੇਵਲ ਪੜ੍ਹਦੇ, ਕੇਵਲ ਕਰਦੇ, ਕਰਨ ਦਾ ਠਰਕ ਹੈ, ਕਰਨ ਦਾ

ਉਹ ਅਵਸਥਾ ਬੜੀ ਪਿਆਰੀ। ਭਗਤੀ ਵਿੱਚ ਵੀ ਇਸੇ ਤਰ੍ਹਾਂ, ਸਿਮਰਨ ਵਾਲੇ ਵੀ ਇਸੇ ਤਰ੍ਹਾਂ। ਕੁਝ ਲੋਕ ਐਸੇ ਨੇ ਜਿਹੜੇ ਸ਼ਰਮੋ ਸ਼ਰਮੀ ਲੱਗੇ, ਕੁਝ ਐਸੇ ਵੀ ਨੇ ਜਿਹੜੇ ਲਾਲਚ ਵਿੱਚ ਲੱਗੇ ਨੇ ਕਿ ਜਪਾਂਗੇ, ਪੜਾਂਗੇ, ਕਰਾਂਗੇ, ਕੁਝ ਮਿਲੇਗਾ। ਇਹ ਵੀ ਬਹੁਤ ਛੋਟੀ ਜਿਹੀ ਅਵਸਥਾ। ਉਹ ਸਕਾਲਰਸ਼ਿਪ ਦਾ ਲਾਲਚ ਕਹਿ ਲਓ, ਸਰਟੀਫਿਕੇਟ ਦਾ ਲਾਲਚ ਕਹਿ ਲਓ, ਲੇਕਿਨ ਜਿਹੜਾ ਪੜ੍ਹਨ ਦਾ, ਸਟੱਡੀ ਫਾਰ ਸਟੱਡੀ ਸੇਕ, ਜਦੋਂ ਇਹ ਭਗਤੀ ਆ ਜਾਵੇ ਨਾ, ਭਗਤੀ ਭਗਤੀ ਵਾਸਤੇ, ਸਿਮਰਨ ਸਿਮਰਨ ਵਾਸਤੇ, ਭਜਨ ਭਜਨ ਵਾਸਤੇ, ਉਦੋਂ ਜਿਹੜਾ ਆਨੰਦ ਆਉਂਦਾ ਨਾ, ਉੱਥੇ ਨਾ ਕੋਈ ਲਾਲਸਾ ਰਹਿ ਜਾਂਦੀ, ਨਾ ਕੋਈ ਇੱਛਾ ਰਹਿ ਜਾਂਦੀ, ਉਦੋਂ ਆਨੰਦ ਪੈਦਾ ਹੁੰਦਾ, ਉਦੋਂ ਸਵਾਦ ਪੈਦਾ ਹੁੰਦਾ। ਤੇ ਆਉਂਦਾ ਇਸ ਤਰ੍ਹਾਂ ਹੀ ਹੈ ਕਿ ਜਪਦਿਆਂ ਜਪਦਿਆਂ ਹੀ ਅੰਦਰ ਲੱਗ ਜਾਂਦਾ, ਸਿਮਰਦਿਆਂ ਸਿਮਰਦਿਆਂ ਹੀ ਹਿਰਦੇ ਚ ਵਸ ਜਾਂਦਾ। ਕੋਈ ਬੰਦਾ ਕਵੇ ਨਾ ਕਿ ਹਿਰਦੇ ਵਿੱਚ ਪਹਿਲਾਂ ਵਸ ਜਾਵੇ ਫਿਰ ਵੇਖਾਂਗੇ ਜਪਣ ਦੀ ਗੱਲ ਨਹੀਂ। ਹਰ ਚੀਜ਼ ਦੀ ਇੱਕ ਚੈਨਲ ਹੁੰਦਾ, ਹਰ ਚੀਜ਼ ਦੀ ਇੱਕ ਸੁਗਤ ਹੁੰਦੀ ਹੈ। ਅਸੀਂ ਪੀੜ੍ਹੀ ਧਰਤੀ ਦੇ ਪਾਉਣੇ ਆ, ਤੇ ਅਸੀਂ ਇਹ ਨਹੀਂ ਕਰਦੇ ਆਕਾਸ਼ ਚ ਲਟਕਾ ਦਈਏ, ਹਵਾ ਚ ਲਟਕਾ ਦਈਏ, ਥੱਲੇ ਨੂੰ ਫਲੇਗਾ, ਕੋਈ ਨਹੀਂ ਫਲਦਾ। ਉਹ ਧਰਤੀ ਚ ਹੀ ਸੁੱਟਣਾ ਪਏਗਾ, ਧਰਤੀ ਵਿੱਚ ਹੀ ਜੜ ਕਾਇਮ ਕਰਕੇ ਉਤਾਂਹ ਨੂੰ ਉੱਠੇਗਾ। ਇਵੇਂ ਸਿਮਰਨ ਦੀ ਥਾਂ ਜਿਹੜੀ ਹੈ ਪਹਿਲਾਂ ਜੀਭਾ ਤੇ, ਜੀਭਾ ਤੋਂ ਇਹ ਆਪਣੀ ਜੜ ਹੇਠਾਂ ਨੂੰ ਲਿਜਾਂਦਾ ਹੈ ਤੇ ਆਪਣਾ ਫਲ ਸੁਰਤੀ ਨੂੰ ਲਿਜਾਂਦਾ। ਹਿਰਦੇ ਵਿੱਚ ਇਹਦੀਆਂ ਜੜਾਂ ਬਣਦੀਆਂ ਨੇ, ਸੁਰਤੀ ਵਿੱਚ ਇਹਦੇ ਪੱਤੇ ਫਲਦੇ ਫੁੱਲਦੇ ਤੇ ਇਹਨੂੰ ਫਲ ਲੱਗਦੇ। ਪੂਰਾ ਸਰੀਰ ਇਹਦੇ ਰਸ ਨਾਲ ਭਰ ਜਾਂਦਾ, ਜਪਦਿਆਂ ਜਪਦਿਆਂ ਸਿਮਰਨ ਬਣ ਜਾਂਦਾ। ਤੇ ਜਦੋਂ ਜਪਦਿਆਂ ਜਪਦਿਆਂ ਆਦਰ ਮੂੰਹ ਨਾਲ ਜਪਾਂਗੇ ਤੇ ਮੁੱਖ ਪਵਿੱਤਰ ਹੋ ਜਾਂਦਾ, ਰੋਮਾਂ ਵਿੱਚ ਸਰੀਰ ਚ ਰਚ ਜਾਂਦਾ ਹੈ ਤੇ ਸਾਰਾ ਸਰੀਰ ਆਨੰਦ ਨਾਲ ਭਰ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਵਾਹਿਗੁਰੂ ਨੂੰ ਯਾਦ ਕਰਦਾ ਸਾਂ ਉਹ ਹਿਰਦੇ ਚ ਆ ਕੇ ਬਹਿ ਗਿਆ, ਅੰਦਰ ਆ ਕੇ ਡਿੱਗ ਗਿਆ। ਹਾਲਾਂਕਿ ਉਹ ਕਿਤੇ ਦੂਰ ਨਹੀਂ ਸੀ, ਮੈਨੂੰ ਹੀ ਭੁੱਲਿਆ, ਮੈਂ ਹੀ ਭੁਲਾ ਬੈਠਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦੀਓ ਰੰਗ ਲਾਏ। ਉਹ ਜਿਹੜਾ ਰੰਗ ਲੱਗਦਾ ਹੈ, ਉਸ ਅਵਸਥਾ ਚ ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ

ਨਾਮ ਜਪਣ ਦਾ ਸੰਦੇਸ਼ ਦਿੱਤਾ ਬਈ ਸਮਾਂ ਕਲੀ ਕਾਲ ਦਾ ਹੈ, ਕਲਯੁਗ ਦਾ ਸਮਾਂ ਹੈ। ਇਹ ਸਮਾਂ ਕਰਮ ਕਾਂਡਾਂ ਦਾ ਨਹੀਂ, ਇਹ ਸਮਾਂ ਜਲ ਧਾਰਿਆਂ ਦਾ ਨਹੀਂ, ਧੂਣੀਆਂ ਲਾਣ ਦਾ ਨਹੀਂ। ਆਖਿਆ ਅਬ ਕਲੂ ਆਇਓ ਰੇ ਆਇਓ ਇੱਕ ਨਾਮ ਬੋਵੋ ਬੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਮ ਦਾ ਛੱਟਾ ਦੇ ਕੇ ਸਾਰੇ ਜਗਤ ਨੂੰ ਸ਼ਾਂਤ ਕੀਤਾ, ਸੱਚ ਦੇ ਨਾਲ ਜੋੜਿਆ। ਆਖਿਆ ਐਥੇ ਉਥੇ ਜਿੱਥੇ ਕਿੱਥੇ ਤੇਰਾ ਨਾਮ ਸਹਾਈ ਹੋਵੇਗਾ। ਇਸ ਲਈ ਬਈ ਆਖਰ ਤਾਂ ਇਸ ਸਰੀਰ ਨੇ ਇੱਕ ਦਿਨ ਜਾਣਾ ਨਾ, ਤੇ ਐਸਾ ਨਾ ਹੋਵੇ ਤੂੰ ਜਦੋਂ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਇਹਨਾਂ ਸਵਾਸਾਂ ਦੀ ਪੂੰਜੀ ਦੇ ਨਾਲ ਤੂੰ ਵਣਜ ਕਰਕੇ ਜਾਣਾ ਨਾਮ ਦਾ। ਤੇ ਹਜ਼ੂਰ ਕਹਿੰਦੇ ਨੇ ਭਾਈ ਕੁਝ ਪੱਲੇ ਬੰਨ ਲਏਗਾ ਸਤ ਸੰਗਤ ਦੀਆਂ ਘੜੀਆਂ, ਪੱਲੇ ਬੰਨ ਲਏਗਾ ਨਿਤਨੇਮ, ਤੇ ਫਿਰ ਜਿੱਥੇ ਜਾਵੇਗਾ ਤੇਰਾ ਆਦਰ ਹੋਵੇਗਾ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸਭ ਦਿਓ, ਇਸ ਲਈ ਪੱਲੇ ਬੰਨ ਲੈ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਇਹ ਧਾਰਨਾ ਬੜੇ ਪਿਆਰ ਨਾਲ ਸੁਣਿਆ ਕਰਦੇ ਸਨ, ਪੜਾਇਆ ਕਰਦੇ ਸਨ ਸਾਧ ਸੰਗਤ ਤੁਸੀਂ ਵੀ ਬੋਲੋ ਭਾਈ। ਤੇ ਜਦੋਂ ਸਾਰੀ ਸੰਗਤ ਮਿਲ ਕੇ ਬੋਲਦੀ ਹੈ ਗੁਰੂ ਨਾਨਕ ਆਪ ਵੀ ਬੋਲਦਾ, ਇਸ ਲਈ ਪੱਲੇ ਬੰਨ ਲੈ।

ਮਾਨਕ ਦੇ ਹੁਰੀਆ ਕਿ ਤੈਨੂੰ ਕੋਈ ਕੀਮਤ ਅਦਾ ਕਰਕੇ ਨਹੀਂ ਮਿਲੀ, ਕੋਈ ਵਸਤੂ ਮੁੱਲ ਦੇ ਕੇ ਖਰੀਦੀ ਜਾਵੇ, ਜੇ ਗੁਆਚ ਜਾਵੇ ਤਾਂ ਫਿਰ ਮੁੱਲ ਦੇ ਕੇ ਖਰੀਦ ਸਕੀਦਾ। ਪਰ ਹਜ਼ੂਰ ਕਹਿੰਦੇ ਨੇ ਇਹ ਤੈਨੂੰ ਪ੍ਰਾਪਤ ਹੋਈ ਹੈ, 84 ਦੇ ਗੇੜਿਆਂ ਵਿੱਚ ਦੁੱਖ ਭੋਗ ਰਿਹਾ ਸੈਂ, ਪਤਾ ਨਹੀਂ ਕਿਤਨੇ ਯੁੱਗ ਹੋ ਗਏ ਸੀ ਤੈਨੂੰ ਰੁਲਦਿਆਂ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤੇ ਨਦਰ ਹੋਈ, ਤੈਨੂੰ ਮਨੁੱਛਾ ਜਨਮ ਮਿਲਿਆ ਹੈ। ਕਾਹਦੇ ਲਈ ਮਿਲਿਆ? ਸੇਵਾ ਔਰ ਸਿਮਰਨ ਲਈ ਮਿਲਿਆ, ਕਿਉਂਕਿ ਹੋਰ ਜੂਨੀਆਂ ਜੋ ਹਨ ਉਹ ਇਹ ਦੋਵੇਂ ਕੰਮ ਨਹੀਂ ਕਰ ਸਕਦੀਆਂ। ਨਿਰੰਕਾਰ ਨੇ ਆਪਣਾ ਸਰੂਪ ਦੇ ਕੇ ਤੇ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ ਬਈ ਤੂੰ ਸੇਵਾ ਕਰੇਗਾ ਔਰ ਸਿਮਰਨ ਕਰੇਗਾ। ਨਾਮ ਤੋਂ ਸੇਵਾ ਔਰ ਸੇਵਾ ਤੋਂ ਨਾਮ ਪ੍ਰਾਪਤ ਹੁੰਦਾ। ਉਚਾਰਨ ਕਰੋ ਸ੍ਰੀ ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ, ਗੁਰੂ ਦੇ ਬਣ ਕੇ ਜਿਨ੍ਹਾਂ ਨੇ ਸੇਵਾ ਟਹਿਲ ਕਮਾਈ, ਨਾਮ ਜਪਿਆ, ਫਿਰ ਗੁਰੂ ਉਹਨਾਂ ਦੀ ਇੱਥੇ ਵੀ ਸਹਾਇਤਾ ਕਰਦਾ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ ਭਾਈ ਢੀਂਗਾ ਜੀ ਹੋਏ ਹਨ, ਨਾਮ ਦੇ ਰਸੀਏ ਸਨ, ਹਰ ਵੇਲੇ ਸਾਸ ਗਰਾਸ ਜਿੱਥੇ ਨਾਮ ਜਪਦੇ ਸੀ ਉੱਥੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੀ ਸੇਵਾ ਵੀ ਉਹਨਾਂ ਨੂੰ ਪ੍ਰਾਪਤ ਸੀ। ਆਪ ਮੁੱਠੀ ਚਾਪੀ ਆ ਕੇ ਕਰਿਆ ਕਰਦੇ ਸਨ, ਗਰਮੀਆਂ ਦੇ ਦਿਨ ਹਨ ਪੱਖੇ ਦੀ ਸੇਵਾ ਕਰਦੇ ਸਨ। ਬੇਸ਼ੱਕ ਗਰੀਬ ਸਨ ਪਰ ਮਨ ਦੇ ਬਾਦਸ਼ਾਹ ਸਨ, ਕਿਉਂਕਿ ਉਹੀ ਪਾਤਸ਼ਾਹ ਹਨ ਜਿਹੜੇ ਨਾਮ ਰੱਤੇ ਪਾਤਸ਼ਾਹ। ਦੁਨੀਆਂ ਦੇ ਧਨ ਦਾ ਪਾਤਸ਼ਾਹ ਕਿਸ ਕੰਮ ਹੈ? ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ। ਜਿਹੜੇ ਨਾਮ ਦੇ ਪਾਤਸ਼ਾਹ ਹੁੰਦੇ ਹਨ ਉਹ ਯੁਗੋ ਯੁਗ ਅਮਰ ਰਹਿੰਦੇ ਹਨ ਤੇ ਪਾਤਸ਼ਾਹ ਹੀ ਰਹਿੰਦੇ ਹਨ। ਬੇਸ਼ੱਕ ਭਾਈ ਢੀਂਗਾ ਗਰੀਬ ਸੀ ਪਰ ਮਨ ਦਾ ਬਾਦਸ਼ਾਹ ਸੀ, ਰਾਜਾ ਸੀ। ਗੁਰੂ ਚਰਨਾਂ ਦੀ ਸੇਵਾ ਵਿੱਚ ਲੱਗਣਾ, ਕਿਸੇ ਦੇ ਘਰ ਵਿਆਹ ਹੈ, ਖੁਸ਼ੀ ਗਮੀ ਹੈ, ਉੱਥੇ ਜਾ ਕੇ ਸੇਵਾ ਕਰਨੀ, ਹਲਵਾਈਆਂ ਦਾ ਸਾਥ ਦੇਣਾ, ਹੋਰ ਸੇਵਾ ਵਿੱਚ ਹਿੱਸਾ ਪਾਉਣਾ ਤੇ ਜੋ ਕੁਝ ਕੋਈ ਖੁਸ਼ ਹੋ ਕੇ ਦਿੰਦਾ ਉਹਦੇ ਵਿੱਚੋਂ ਵੀ ਵੰਡ ਕੇ ਛਕਦੇ ਹਨ। ਅੱਜ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦਿਆਂ ਕਰਦਿਆਂ, ਪੱਖਾ ਕਰਦਿਆਂ ਕਰਦਿਆਂ ਸਾਰੀ ਰਾਤ ਬੀਤ ਗਈ ਤੇ ਆਪ ਨੂੰ ਭੁੱਲ ਗਿਆ ਕਿ ਇਸ ਪਿੰਡ ਦੇ ਚੌਧਰੀ ਦੇ ਘਰ ਵਿਆਹ ਹੈ ਜਿੱਥੇ ਕੰਮ ਕਰਨ ਲਈ ਜਾਣਾ। ਸਾਹਿਬ ਜੀ ਅੰਮ੍ਰਿਤ ਵੇਲੇ ਜਦੋਂ ਉੱਠੇ, ਰਹਿਮਤੇ ਨਦਰ ਕੀਤੀ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਨਿਹਾਲ ਕਰ ਦਿੱਤਾ ਨਦਰ ਕਰਕੇ। ਭਾਈ ਤਿੱਗਾ ਨਦਰੀ ਨਦਰ ਨਿਹਾਲ ਹੋ ਗਿਆ ਤੇ ਫਿਰ ਝੱਟ ਯਾਦ ਆਈ ਬਈ ਅੱਜ ਤਾਂ ਇਸ ਨਗਰ ਦੇ ਚੌਧਰੀ ਦੇ ਘਰ ਵਿਆਹ ਹੈ ਤੇ ਮੈਂ ਕਿਤਨੇ ਚਿਰਾਂ ਤੋਂ ਬਚਨ ਦਿੱਤਾ ਹੋਇਆ ਤੇ ਰਾਤ ਬੀਤ ਚੁੱਕੀ ਹੈ, ਸਮਾਂ ਬੀਤ ਚੁੱਕਿਆ ਹੈ, ਪਤਾ ਨਹੀਂ ਉਹ ਕੀ ਦੁਰਬਚਨ ਬੋਲੇਗਾ, ਮੈਨੂੰ ਕਿਤਨਾ ਗੁੱਸੇ ਹੋਵੇਗਾ, ਕਿਤਨਾ ਸ਼ਰਮਿੰਦਾ ਕਰੇਗਾ। ਭਾਈ ਦਿੱਗਾ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਦਿਨ ਚੜਿਆ ਤੇ ਚੌਧਰੀ ਦੇ ਪਾਸ ਸਿਰ ਨੀਵਾਂ ਕਰਕੇ ਖੜੋ ਗਿਆ। ਚੌਧਰੀ ਜੀ ਮੈਨੂੰ ਮਾਫ ਕਰ ਦੇਣਾ, ਮੈਂ ਗੁਰੂ ਕੀ ਸੇਵਾ ਵਿੱਚ ਲੱਗਾ ਹੋਇਆ ਸਾਂ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ, ਰਾਤ ਬੀਤ ਗਈ। ਚੌਧਰੀ ਉਸ ਵੱਲ ਵੇਖਦਾ ਤਿੱਗੇ ਵੱਲ, ਉਹ ਤਿੱਗਿਆ ਹੋਸ਼ ਵਿੱਚ ਤਾਂ ਹੈ ਤੂੰ, ਕਿਤੇ ਭੰਗ ਪੀ ਕੇ ਤਾਂ ਨਹੀਂ ਆ ਗਿਆ? ਉਹ ਸਾਰੀ ਰਾਤ ਤੂੰ ਭੱਜਦਾ ਨੱਠਦਾ ਰਿਹਾ, ਸੇਵਾ ਕਰਦਾ ਰਿਹਾ।
ਕਈਆਂ ਨੇ ਤੇਰੇ ਪਾਸੋਂ ਮੁੱਠੀ ਚਾਪੀ ਵੀ ਕਰਾਈ, ਕੰਮ ਵੀ ਕਰਾਏ, ਤੇ ਤੂੰ ਹੁਣੇ ਤਾਂ ਇੱਥੋਂ ਗਿਆ ਤੇ ਹੁਣ ਕਹਿ ਰਿਹਾ ਮੈਂ ਰਾਤ ਨੂੰ ਨਹੀਂ ਆਇਆ। ਓਏ ਰਾਤ ਨੂੰ ਉਹ ਕੌਣ ਸੀ ਜਿਹੜਾ ਰਾਤ ਨੂੰ ਤਿੱਗਾ ਸੇਵਾ ਕਰਦਾ ਰਿਹਾ? ਭਾਈ ਤਿੱਗੇ ਦੇ ਨੈਣ ਕਟੋਰੇ ਭਰ ਆਏ, ਚੇਤਾ ਆ ਗਿਆ ਕਿ ਜੋ ਭਾਈ ਗੁਰੂ ਕਾ ਕੰਮ ਕਰਦੇ ਹਨ, ਗੁਰੂ ਉਹਨਾਂ ਦੇ ਕਾਰਜ ਸਵਾਰਦਾ, ਗੁਰੂ ਉਹਨਾਂ ਦੀ ਇੱਜ਼ਤ ਰੱਖਦਾ। ਸੈਨ ਭਗਤ ਜੀ ਨੂੰ ਲਿਵ ਲੱਗੀ ਸੀ ਕਬੀਰ ਦਾ ਪ੍ਰਤਾਪ ਸੁਣ ਕੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ। ਪ੍ਰਤਾਪ ਸੁਣਿਆ ਕਬੀਰ ਦਾ, ਬਈ ਥਾਂ ਥਾਂ ਤੇ ਜੈ ਜੈਕਾਰ ਵੀ ਹੋ ਰਹੀ ਹੈ, ਤੇ ਫਿਰ ਨਿਰੰਕਾਰ ਦੇ ਦੁਆਰ ਤੱਕ ਪਹੁੰਚ ਵੀ ਹੋ ਗਈ ਹੈ ਨਾਮ ਜਪਣ ਵਾਲੇ ਕਬੀਰ ਦੀ। ਤੇ ਮਨ ਵਿੱਚ ਖਿਆਲ ਆਇਆ ਬਈ ਮੈਂ ਕਿਉਂ ਨਹੀਂ ਉਸ ਈਸ਼ਵਰ ਦੇ ਦਰਸ਼ਨ ਕਰ ਸਕਦਾ, ਜੇ ਮੈਂ ਵੀ ਜਪਾਂ ਤਾਂ ਮੇਰਾ ਵੀ ਜੀਵਨ ਸਫਲ ਹੋ ਸਕਦਾ। ਲੱਗ ਗਿਆ ਜਪਣ ਵਿੱਚ, ਮਹਾਂਪੁਰਖ ਆ ਗਏ। ਜਿਉਂ ਕੀਰਤਨ ਆਰੰਭ ਹੋਇਆ, ਸ਼ੈਣ ਜੀ ਜਾਇਆ ਕਰਦੇ ਸਨ ਰਾਜੇ ਦੇ ਦੁਆਰ, ਰਾਜੇ ਦੀ ਮੁੱਠੀ ਚਾਪੀ ਕਰਨੀ, ਪੱਖੇ ਦੀ ਸੇਵਾ ਕਰਨੀ, ਹੋਰ ਸੇਵਾ ਵਿੱਚ ਤਤਪਰ ਰਹਿਣਾ। ਇੱਕ ਪਾਸੇ ਮਨ ਕਹਿੰਦਾ ਬਈ ਰਾਜਾ ਸਜ਼ਾ ਦੇਵੇਗਾ, ਦੰਡ ਦੇਵੇਗਾ ਜੇ ਨਹੀਂ ਜਾਏਗਾ। ਦੂਸਰੇ ਪਾਸੇ ਸ਼ੈਣ ਨੂੰ ਖਿਆਲ ਆਉਂਦਾ ਕਿ ਮਹਾਂਪੁਰਖਾਂ ਦੀ ਸੰਗਤ ਹੁਣ ਮਿਲ ਰਹੀ ਹੈ, ਪਤਾ ਨਹੀਂ ਅਗਲਾ ਸਵਾਸ ਹੈ ਕਿ ਨਹੀਂ ਹੈ, ਪਤਾ ਨਹੀਂ ਇਹ ਅਵਸਰ ਫਿਰ ਜੀਵਨ ਵਿੱਚ ਮਿਲੇਗਾ ਕਿ ਨਾ ਮਿਲੇਗਾ। ਚਲੋ ਜੋ ਸਜ਼ਾ ਸਿਰ ਤੇ ਆਵੇਗੀ ਮੈਂ ਚੱਲ ਲਵਾਂਗਾ, ਪਰ ਇਹ ਸਮਾਂ ਗਵਾਉਣਾ ਠੀਕ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਆਪ ਪਰਮੇਸ਼ਰ ਨੇ ਜਾ ਕੇ ਸ਼ੈਣ ਦਾ ਰੂਪ ਹੋ ਕੇ ਰਾਜੇ ਦੀ ਸੇਵਾ ਕੀਤੀ, ਜਾ ਸ਼ੈਣ ਕੀਰਤਨ ਵਿੱਚ ਜੁੜਿਆ ਹੋਇਆ, ਸ਼ੈਣ ਰੱਬ ਦਾ ਕੰਮ ਕਰ ਰਿਹਾ ਤੇ ਰੱਬ ਉਹਦੇ ਕੰਮ ਕਰ ਰਿਹਾ। ਜਦੋਂ ਸ਼ੈਣ ਜੀ ਗਏ, ਰਾਜਾ ਬੜਾ ਪ੍ਰਸੰਨ ਹੈ, ਸ਼ੈਣ ਜੋ ਤੂੰ ਅੱਜ ਸੇਵਾ ਕੀਤੀ ਹੈ ਨਾ, ਇਹ ਜਿਹੀ ਸੇਵਾ ਅੱਗੇ ਪਹਿਲੇ ਕਦੇ ਨਹੀਂ ਤੂੰ ਕੀਤੀ, ਮੇਰਾ ਜੀ ਕਰਦਾ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂ। ਤੇ ਸ਼ੈਣ ਜੀ ਸਮਝ ਗਏ ਭਾਈ ਕੋਈ ਵੱਡੀ ਸਜ਼ਾ ਮਿਲਣ ਵਾਲੀ ਹੈ। ਰਾਜਾ ਮਖੌਲ ਕਰ ਰਿਹਾ ਤੇ ਪਤਾ ਤਾਂ ਲੱਗਿਆ ਜੇ ਰਾਜੇ ਨੇ ਸੁੰਦਰ ਆਪਣੀ ਪੋਸ਼ਾਕ ਮੰਗਾਈ, ਸੁੰਦਰ ਤਲਵਾਰ ਮੰਗਾਈ, ਕਿਰਪਾਨ ਮੰਗਵਾਈ, ਹੀਰੇ ਲਾਲਾਂ ਦੇ ਨਾਲ ਜੜਤ ਜਿਹੜੀ ਕਿਰਪਾਨ ਸੀ, ਤੇ ਸ਼ੈਣ ਜੀ ਨੂੰ ਦੇਣ ਲੱਗੇ, ਸ਼ੈਣ ਜੀ ਪਿੱਛੇ ਹਟ ਗਏ। ਰਾਜਾ ਜੇ ਸੱਚ ਪੁੱਛਦਾ ਤਾਂ ਮੈਂ ਰਾਤ ਨੂੰ ਨਹੀਂ ਆ ਸਕਿਆ ਤੇਰੇ ਪਾਸ। ਮਹਾਂਪੁਰਖ ਆ ਗਏ ਸਨ, ਸੰਤ ਜੋ ਆ ਗਏ ਘਰ, ਆਏ ਸੰਤ ਪਰਾਉਣੇ। ਹਾਂ ਤਾਂ ਅਸੀਂ ਸਾਰੇ ਹੀ ਪਰਾਉਣੇ, ਪਤਾ ਨਹੀਂ ਕਿਸ ਵੇਲੇ ਨਿਰੰਕਾਰ ਨੇ ਬੁਲਾ ਲੈਣੇ, ਪਰ ਜੋ ਰੱਬ ਦੇ ਪਿਆਰੇ ਹੁੰਦੇ ਹਨ ਇਹ ਪਰਾਉਣੇ ਹਰ ਵੇਲੇ ਤਿਆਰ ਰਹਿੰਦੇ ਹਨ, ਹਰ ਵੇਲੇ ਮੌਤ ਨੂੰ ਚੇਤੇ ਰੱਖਦੇ ਹਨ। ਉਚਾਰਨ ਕਰੋ ਸ੍ਰੀ। ਤੇ ਫਿਰ ਮਹਾਂਪੁਰਖ ਆ ਗਏ ਘਰ, ਮੈਂ ਨਹੀਂ ਆ ਸਕਿਆ ਤੇਰੇ ਪਾਸ, ਤੇ ਕਿਉਂ ਮੇਰੇ ਨਾਲ ਮਖੌਲ ਕਰ ਰਹੀ? ਉਹ ਸਾਰੀ ਰਾਤ ਤੂੰ ਮੇਰੀ ਸੇਵਾ ਕੀਤੀ, ਤੇ ਉਹ ਕੌਣ ਸੀ? ਮੈਂ ਤਾਂ ਤੇਰੀ ਤਨਖਾਹ ਵੀ ਦੁੱਗਣੀ ਕਰ ਦਿੱਤੀ, ਅੱਗੇ ਨਾਲੋਂ ਤੇਰੀ ਦੁੱਗਣੀ ਤਨਖਾਹ, ਕਿਉਂਕਿ ਰਾਤ ਜਦੋਂ ਤੂੰ ਮੇਰੇ ਸਰੀਰ ਨੂੰ ਹੱਥ ਲਾਇਆ, ਮੇਰੇ ਸਰੀਰ ਨੂੰ ਕੋੜ ਦਾ ਰੋਗ ਸੀ, ਕੁਸ਼ਤ ਦਾ ਰੋਗ ਸੀ, ਤੇਰੇ ਹੱਥ ਲਾਉਂਦਿਆਂ ਮੇਰਾ ਸਰੀਰ ਅਰੋਗ ਕੰਚਨ ਵਰਗਾ, ਸੋਨੇ ਵਰਗਾ ਹੋ ਗਿਆ। ਫਿਰ ਸ਼ੈਣ ਜੀ ਦੇ ਨੈਣ ਕਟੋਰੇ ਭਰ ਆਏ, ਰਾਜਾ ਫਿਰ ਜਿਹੜਾ ਰਾਤ ਨੂੰ ਨੌਕਰੀ ਮੇਰੀ ਡਿਊਟੀ ਦੇ ਗਿਆ ਨਾ, ਹੁਣ ਮੈਂ ਸਾਰਾ ਜੀਵਨ ਉਹਦੀ ਨੌਕਰੀ ਦੇਵਾਂਗਾ, ਉਹਦੀ ਡਿਊਟੀ ਨਿਭਾਵਾਂਗਾ। ਉਚਾਰਨ ਕਰੋ ਸ੍ਰੀ। ਤੇ ਭਾਈ ਢਿੰਗਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸਮੇਂ ਜਦੋਂ ਚੌਧਰੀ ਦੇ ਮੁਖ ਤੋਂ ਸੁਣਿਆ ਕਿ ਸਾਰੀ ਰਾਤ ਤੂੰ ਸੇਵਾ ਕਰਦਾ ਰਿਹਾ, ਲੋਕਾਂ ਦੀ ਮੁੱਠੀ ਚਾਪੀ ਕਰਦਾ ਰਿਹਾ, ਸਵਾਲ ਮੰਨਦਾ ਰਿਹਾ, ਤਾਂ ਮਨ ਵਿੱਚ ਸੋਚਿਆ ਬਈ ਉਹ ਆਪ ਗੁਰੂ ਆਇਆ ਇੱਥੇ, ਲੋਕਾਂ ਦੇ ਸਵਾਲ ਪੂਰੇ ਕਰਦਾ ਰਿਹਾ, ਲੋਕਾਂ ਦੀ ਮੁੱਠੀ ਚਾਪੀ ਕਰਦਾ ਰਿਹਾ। ਤਾਂ ਜਾ ਕੇ ਚਰਨ ਪਕੜ ਰਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ,
ਉਹ ਸੱਚਿਆ ਪਾਤਸ਼ਾਹ, ਉਹ ਮੇਰਾ ਦੇ ਸਾਈ, ਹੁਣ ਇਸ ਨੂੰ ਆਪਣੇ ਚਰਨਾਂ ਨਾਲ ਹੀ ਲਾ ਲੈ। ਹੁਣ ਲੋਕਾਂ ਦੀਆਂ ਨੌਕਰੀਆਂ ਛਡਾ ਕੇ ਮੈਂ ਤੇਰਾ ਨੌਕਰ ਹੋ ਜਾਵਾਂ, ਮੈਂ ਤੇਰਾ ਬਣ ਜਾਵਾਂ। ਜਿਤਨੇ ਸਵਾਸ ਬਾਕੀ ਹਨ ਇਹ ਸੇਵਾ ਸਿਮਰਨ ਵਿੱਚ ਸਫਲ ਹੋ ਜਾਣ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਰਹਿਮ ਤੇ ਨਦਰ ਕੀਤੀ ਤੇ ਆਖਿਆ, ਧੀਆ ਜਾ ਤੇਰਾ ਲੋਕ ਪਰਲੋਕ ਸਵਾਰਿਆ। ਲੋਕ ਪਰਲੋਕ ਕਿਹਨਾਂ ਦਾ ਸਵਾਰਦਾ ਮਾਲਕ? ਜਿਨ੍ਹਾਂ ਨੇ ਭਾਈ ਪੱਲੇ ਬੰਨਿਆ ਨਾਮ ਦਾ ਧਨ, ਜਿਨ੍ਹਾਂ ਨੇ ਬੰਨਿਆ ਪੱਲੇ ਸੇਵਾ ਦਾ ਧਨ। ਕਿਉਂਕਿ ਇਹ ਇੱਕ ਨਾਲ ਜਾਣ ਵਾਲੀ ਚੀਜ਼ ਹੈ ਜੋ

ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨਾ ਵੇਖੇ ਨੇਤਰ ਸਾਧਗੀ ਤੈਲ ਸੰਤ ਸੰਗਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਲੇ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਧਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਦਾ ਐਸਾ ਹੀ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫੁਨ ਹੋਗ ਪਸਰੋ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ

0: ਦਿੱਤੀ। ਮੱਤੇ ਰੰਗੜ ਦਾ ਸਿਰ ਵੜ ਕੇ ਨੇਜੇ ਤੇ ਟੰਗ ਲਿਆ ਤੇ ਬੀਕਾਨੇਰ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੱਤੇ। ਬੀਕਾਨੇਰ ਪਹੁੰਚ ਕੇ ਸਿੰਘਾਂ ਨੇ ਮੱਸੇ ਰੰਗੜ ਦਾ ਸਿਰ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤਾ। ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਗੁਰੂ ਖਾਲਸਾ ਜੀ, ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਢਾਇਆ ਹੈ ਤਾਂ ਸਿੰਘਾਂ ਨੇ ਵੀ ਅੱਗੋਂ ਇੱਟ ਦਾ ਜਵਾਬ ਪੱਥਰ ਨਾਲ ਹੀ ਦਿੱਤਾ ਹੈ, ਕਿਉਂਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿ ਲੈਣਾ ਮਹਾਂਪਾਪ ਹੈ। ਇਸੇ ਕਰਕੇ ਕੌਮਾਂ ਨੇ ਜਦ ਅੱਕ ਦੀਆਂ ਜ਼ੁਲਮਾਂ ਦੇ ਫੱਟੇ ਚੱਕ ਦੀਆਂ ਕੁਰਬਾਨੀ ਦੇ ਆਵੇ ਵਿੱਚ ਤਹਿਰੀਕਾਂ ਨੇ
1: ਪੱਕ ਦੀਆਂ
0: ਹੱਕ ਲਈ ਤਲਵਾਰ ਉਠਾ, ਹੱਕ ਨਿਬੇੜੂ ਹੱਕ ਦੀਆਂ ਵਾਰ ਸਦਾ ਤਲਵਾਰਾਂ ਦੇ ਤਲਵਾਰਾਂ ਹੀ ਨੇ
1: ਡੱਕ ਦੀਆਂ।
0: ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਯਾਨੀ ਜਿੱਤ ਦੀ ਚਿੱਠੀ ਲਿਖ ਕੇ ਭੇਜੀ ਸੀ ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚੁੰਕਾਰ ਅਜ਼ ਹਮਾ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਨ ਬ
1: ਸ਼ਮਸ਼ੀਰ ਦਸਤ।
0: ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ। ਇਸੇ ਕਰਕੇ ਸਿੰਘ ਸੂਰਮੇ ਮਰਦ ਦਲੇਰ ਜਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ, ਸਿਰ ਰੱਖਦੇ ਨਹੀਂ ਉਧਾਰੀ ਉਹਦੇ, ਸਦਾ ਅਣਖ ਦੀ ਜ਼ਿੰਦਗੀ
1: ਮਾਣਦੇ ਨੇ।
0: ਗੁਰੂ ਖਾਲਸਾ ਜੀ, ਇਸੀ ਪਰ ਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ। ਜ਼ਾਲਮਾਂ ਨੂੰ ਸਭ ਸਿਖਾਉਣ ਵਾਸਤੇ ਜਦੋਂ ਵੀ ਕਿਤੇ ਸਿੰਘਾਂ ਨੇ ਖੂਨ ਡੋਲਿਆ ਤਾਂ ਇਸ ਨੇ ਜੁਗ ਨੂੰ ਹੀ ਪਲਟਾ ਕੇ ਰੱਖ ਦਿੱਤਾ ਅਤੇ ਇਹੋ ਜਿਹੇ ਮਰਜੀਵੜੇ ਸਿੰਘਾਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜੱਥਾ ਆਪ ਦੀ ਸੇਵਾ

ਤੇ ਬੜੀਆਂ ਪਵਿੱਤਰ ਨਦੀਆਂ ਦਰਿਆ ਹਨ, ਆ ਸਮੁੰਦਰ ਦਾ ਜਲ ਤੇਰੇ ਹਾਜ਼ਰ ਹੈ, ਇੱਕ ਬੂੰਦ ਲਈ ਇਤਨਾ ਤਰਸ ਰਿਹਾ, ਇਤਨਾ ਵਿਆਕੁਲ ਹੋ

ਸਿਓ ਕਾਜ ਨਾ ਕਛੂ ਹੈ। ਏ ਨਿਰੰਕਾਰ, ਇਹ ਜਿਤਨਾ ਵੀ ਜਲ ਹੈ ਨਾ ਧਰਤੀ ਤੇ, ਇਹ ਮੇਰੇ ਕਿਸੇ ਕੰਮ ਨਹੀਂ। ਜਿਨ੍ਹਾਂ ਦੇ ਹੀਏ ਵਿੱਚ ਸਿੱਖ ਹੈ ਮਾਲਕ।

ਜਿਨ੍ਹਾਂ ਵੱਲ ਗੁਰੂ ਹੋਵੇ ਭਾਈ। ਕਿਸੇ ਵੀ ਕਾਰਜ ਕਰਨ ਤੋਂ ਪਹਿਲਾਂ ਜੇ ਗੁਰੂ ਨੂੰ ਚੇਤੇ ਕਰ ਲਈਏ, ਗੁਰੂ ਨੂੰ ਉਸ ਕਾਰਜ ਵਿੱਚ ਖਲਿਆਰ ਲਈਏ, ਤਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਗੁਰ ਪੂਰਾ ਜਿਨ ਸਿਮਰਿਆ, ਜਿਨ੍ਹਾਂ ਪੂਰੇ ਗੁਰੂ ਨੂੰ ਹਰ ਕਾਰਜ ਵਿੱਚ ਮੁੱਖ ਰੱਖਿਆ ਨਾ, ਸਹੀ ਪਏ ਨਿਹਾਲ, ਉਹ ਨਿਹਾਲ ਹੋ ਗਏ। ਧਨ ਦੌਲਤ ਨਾਲ ਵੀ ਤੇ ਪ੍ਰਭੂ ਕਿਰਪਾ ਨਾਲ ਵੀ। ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ। ਤੋਂ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਆਪ ਕਰਦਾ ਜਿਨ੍ਹਾਂ ਨੇ ਭਾਈ ਗੁਰੂ ਕਾ ਆਸਰਾ ਲਿਆ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਅਣਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਜਿਨ੍ਹਾਂ ਨੇ ਇਹ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਪਰ ਮੇਰਾ ਤਾਂ ਸਭੋ ਕੁਝ ਤੂੰ ਹੀ ਹੈ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਮੈਨੂੰ ਤਾਂ ਇੱਕ ਤੇਰਾ ਆਸਰਾ ਹੈ, ਤੇਰੀ ਓਟ ਹੈ। ਤੇ ਫਿਰ ਗੁਰੂ ਆਪ ਹੀ ਉਹਨਾਂ ਦੀਆਂ ਸ਼ੁਭ ਮਨੋਭਾਵਨੀਆਂ ਪੂਰਨ ਕਰਦਾ ਹੈ।

ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ, ਮੰਦਰ ਤੋੜਨੇ ਸ਼ੁਰੂ ਕੀਤੇ। ਉਸ ਵੇਲੇ ਕਸ਼ਮੀਰ ਦੇ ਬ੍ਰਾਹਮਣ ਸ੍ਰੀ ਆਨੰਦਪੁਰ ਸਾਹਿਬ

ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਉਸ ਵੇਲੇ ਭਾਈ ਜੈਤਾ ਉਸ ਜਗ੍ਹਾ ਖੜਾ ਸੀ। ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਲੁਕਦਾ ਛਿਪਦਾ ਆਨੰਦਪੁਰ ਸਾਹਿਬ ਪਹੁੰਚਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ ਭਾਈ ਜੈਤੇ ਨੂੰ ਗੱਲ ਨਾਲ ਲਗਾਇਆ ਤੇ ਪੁੱਛਿਆ, ਭਾਈ ਜੈਤਾ ਜਿਸ ਵੇਲੇ ਸਾਡੇ ਪਿਤਾ ਸ਼ਹੀਦ ਹੋਏ ਉਸ ਵੇਲੇ ਦਾ ਅੱਖੀ ਡਿੱਠਾ ਸਾਨੂੰ ਹਾਲ ਸੁਣਾ। ਭਾਈ ਜੈਤੇ ਨੇ ਕਿਹਾ, ਪਾਤਸ਼ਾਹ ਮੁਗਲਾਂ ਨੇ ਇਹ ਕਿਹਾ ਸੀ ਅਗਰ ਕੋਈ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸੀਸ ਔਰ ਧੜ ਲੈ ਜਾਵੇ, ਪਰ ਕੋਈ ਸਾਹਮਣੇ ਨਾ ਆਇਆ, ਸਾਰੇ ਡਰਦੇ ਸਨ। ਗੁਰੂ ਨੂੰ ਮੰਨਣ ਵਾਲੇ ਤੇ ਬਹੁਤ ਸਨ ਪਰ ਸਾਹਮਣੇ ਕੋਈ ਨਾ ਆਇਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਰਜ ਕੇ ਕਿਹਾ, ਮੈਂ ਇਹੋ ਜਿਹਾ ਰੂਪ ਸਿੱਖਾਂ ਨੂੰ ਦੇਵਾਂਗਾ ਕਿ ਹਜ਼ਾਰਾਂ ਵਿੱਚ ਖਲੋਤਾ ਹੋਇਆ ਵੀ ਉਹ ਆਪਣੇ ਆਪ ਨੂੰ ਲੁਕੋ ਨਾ ਸਕੇਗਾ, ਕਿਧਰੇ ਜ਼ੁਲਮ ਹੁੰਦਾ ਉਹ ਦੇਖ ਨਾ ਸਕੇਗਾ। ਉਸ ਵੇਲੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਮੈਨੂੰ ਹੁਣ ਸਿੱਖਾਂ ਨੂੰ ਨਵਾਂ ਰੂਪ ਦੇਣਾ ਪਵੇਗਾ। ਇਹ ਹਿੰਦੁਸਤਾਨ ਦੇ ਲੋਕ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ, ਮੁਗਲਾਂ ਦੇ ਗੁਲਾਮ ਨੇ ਔਰ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਨੇ। ਅਗਰ ਇਹਨਾਂ ਨੂੰ ਅਣਖ ਵਾਲਾ ਜੀਵਨ ਦੇਣਾ ਹੈ ਤਾਂ ਸਾਰਿਆਂ ਤੋਂ ਪਹਿਲਾਂ ਜਾਤ ਪਾਤ ਖਤਮ ਕਰਨੀ ਹੋਵੇਗੀ। ਇਸ ਮਕਸਦ ਨੂੰ ਲੈ ਕੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਬੜਾ ਵੱਡਾ ਇਕੱਠ ਕੀਤਾ। ਉਸ ਇਕੱਠ ਦੇ ਵਿੱਚ 80,000 ਦੇ ਕਰੀਬ ਸੰਗਤ ਇਕੱਠੀ ਹੋਈ ਔਰ ਗੁਰੂ ਸਾਹਿਬਾਂ ਨੇ ਸਿੱਖਾਂ ਕੋਲ ਸਿਰ ਮੰਗੇ, 5 ਸਿਰ ਮੰਗੇ, ਔਰ ਇਹ ਜਿਹੜੇ 5 ਸਨ ਕੋਈ ਉੱਚੀਆਂ ਜਾਤਾਂ ਦੇ ਨਹੀਂ ਸਨ। ਕੋਈ ਜੱਟ ਸੀ, ਕੋਈ ਨਾਈ, ਕੋਈ ਛੀਂਬਾ, ਕੋਈ ਝੀਵਰ। ਸਤਿਗੁਰਾਂ ਨੇ ਇਹਨਾਂ ਜਾਤਾਂ ਨੂੰ ਮਿਲਾ ਕੇ ਇੱਕ ਨਵਾਂ ਰੂਪ ਦਿੱਤਾ, ਖਾਲਸਾ। ਔਰ ਇਹਨਾਂ ਨੂੰ ਜਦ ਅੰਮ੍ਰਿਤ ਛਕਾਇਆ ਤੇ ਕਹਿ ਦਿੱਤਾ ਉਹਨਾਂ 5 ਨੂੰ, ਜਿਹੜਾ ਜੱਟ ਸੀ ਉਹਨੂੰ ਕਿਹਾ ਤੂੰ ਹੁਣ ਜੱਟ ਨਹੀਂ, ਜਿਹੜਾ ਨਾਈ ਸੀ ਉਹਨੂੰ ਕਿਹਾ ਤੂੰ ਹੁਣ ਨਾਈ ਨਹੀਂ, ਜਿਹੜਾ ਛੀਂਬਾ ਸੀ ਉਹਨੂੰ ਕਿਹਾ ਤੂੰ ਛੀਂਬਾ ਨਹੀਂ। ਇਸ ਤਰ੍ਹਾਂ ਬਾਕੀਆਂ ਨੂੰ ਵੀ ਕਿਹਾ ਕਿ ਤੁਹਾਡੀ ਹੁਣ ਕੋਈ ਜਾਤ ਨਹੀਂ, ਕੋਈ ਊਚ ਨੀਚ ਨਹੀਂ, ਤੁਸੀਂ ਇੱਕ ਬਰਾਬਰ ਹੋ। ਅੱਜ ਤੋਂ ਤੁਹਾਡਾ ਨਾਮ ਸਿੰਘ ਹੈ ਤੇ ਸਿੰਘ ਕਹਿੰਦੇ ਨੇ ਸ਼ੇਰ ਨੂੰ, ਤੁਸਾਂ ਸ਼ੇਰਾਂ ਦੀ ਤਰ੍ਹਾਂ ਜੀਣਾ ਹੈ, ਦੇਸ਼ ਕੌਮ ਦੀ ਗਊ ਗਰੀਬ ਦੀ ਰੱਖਿਆ ਕਰਨੀ ਹੈ ਔਰ ਜਾਤ ਪਾਤ ਤੁਸਾਂ ਨਹੀਂ ਮੰਨਣੀ। ਤੁਹਾਡਾ ਇੱਕੋ ਹੀ ਧਰਮ ਹੈ, ਉਹ ਹੈ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। 5 ਨੂੰ ਅੰਮ੍ਰਿਤ ਛਕਾ ਕੇ

ਇਹ ਖਾਲਸਾ ਨਾਮ ਦਿੱਤਾ ਪਰ ਨਾਲ ਕੁਝ ਗੱਲਾਂ ਵੀ ਕਹੀਆਂ। ਖਾਲਸਾ ਕੌਣ ਹੈ? ਖਾਲਸੇ ਵਿਚ ਕੀ ਖਾਸੀਅਤ ਹੋਣੀ ਚਾਹੀਦੀ ਹੈ? ਜੇ ਇਹ ਖਾਲਸੇ ਵਿਚ ਸਾਰੀਆਂ ਗੱਲਾਂ ਨੇ ਤਾਂ ਉਹ ਖਾਲਸਾ ਹੈ, ਤੇ ਉਹ ਗੱਲਾਂ ਗੁਰੂ ਸਾਹਿਬ ਜੀ

ਉਹਨਾਂ ਦੀਆਂ ਜਾਤਾਂ ਖਤਮ ਕਰਕੇ ਨਵਾਂ ਨਾਮ ਦਿੱਤਾ ਸਿੰਘ ਖਾਲਸਾ ਤੇ ਨਾਲੇ ਹਦਾਇਤ ਕੀਤੀ ਕਿ ਖਾਲਸਾ ਕੌਣ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਤੇ ਖਾਲਸੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਰਹਿਤਨਾਮਿਆਂ ਵਿਚ ਇਸ ਤਰ੍ਹਾਂ

ਨੀਚ ਪਰਮਾ ਵਹਿਮਾਂ ਤੋਂ ਉੱਤੇ ਹੈ। ਕੋਈ ਵੀ ਇਨਸਾਨ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਸਕਦਾ, ਰਹਿਤਾਂ ਵਿੱਚ ਪੂਰਾ ਰਹਿ ਕੇ ਉਹ ਖਾਲਸਾ ਸੱਜ ਸਕਦਾ। ਤੋ ਖਾਲਸੇ ਦੇ ਗੁਣ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ

ਜਿਹੜਾ ਲੜਾਈ ਦੇ ਮੈਦਾਨ ਵਿੱਚ ਪਿੱਠ ਨਾ ਦਿਖਾਵੇ, ਛਾਤੀ ਤੇ ਜ਼ਖਮ ਸਹੇ, ਸ਼ਸਤਰ ਸਹੇ, ਧਰਮ ਵਾਸਤੇ ਜਦ ਲੜ ਰਿਹਾ ਹੋਵੇ ਤੇ ਪਿੱਠ ਨਾ ਦਿਖਾਵੇ ਉਹ

ਹਰੀ ਅਸ ਹਰੀ ਦਾ ਜਸ ਸੁਣਦੇ ਆ ਗੱਲਾਂ ਬਾਤਾਂ ਕਰੇ ਜਿਹੜਾ ਨਿਰਧਨ ਗਰੀਬ ਨੂੰ ਦੇਖ ਕੇ ਪਰਾਂ ਨਿਕਲ ਜਾਵੇ ਕਿਸੇ ਗਰੀਬ ਨੂੰ ਕੋਲ ਨਾ ਬਿਠਾਵੇ ਸਾਹਿਬ ਜੀ ਕਹਿੰਦੇ ਨੇ ਸੋ ਤਨਖਾਈਆ ਮੂਲ ਕਹਾ ਸੰਗਤ ਵਿਚ ਜਾ ਕੇ ਜਿਹੜਾ ਬੁਰੀ ਨਿਗਾਹ ਔਰ ਚਿੱਤ ਵਿਚ ਬੁਰਾਈ ਰੱਖੇ ਕੀਰਤਨ ਸੁਣਦੇ ਆ ਜਿਹੜਾ ਗੱਲਾਂ ਬਾਤਾਂ ਕਰੇ ਨਿਰਧਨ ਨੂੰ ਜਿਹੜਾ ਆਸਰਾ ਨਾ ਦੇਵੇ ਸਾਹਿਬ ਜੀ ਕਹਿੰਦੇ

ਜਿਹੜੀਆਂ ਧੀਆਂ ਭੈਣਾਂ ਮਾਵਾਂ ਭੈਣਾਂ ਸੰਗਤ ਵਿੱਚ ਆਣ ਤੇ ਜਿਹੜਾ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖੇਗਾ, ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਕਿਵੇਂ ਹੋ ਸਕਦਾ, ਉਹ ਤੇ ਅਪਰਾਧੀ ਹੈ। ਤੇ ਇਹ ਵੀ ਕਿਹਾ ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ। ਜਿਹੜਾ ਸਿੱਖ ਹੋ ਕੇ ਕ੍ਰੋਧੀ ਹੋਵੇ ਉਹਦੇ ਘਰ ਤੇ ਕੰਨਿਆ ਦਾ ਰਿਸ਼ਤਾ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਹੈ ਖਾਲਸਾ ਹੈ ਉਹ ਤਾਂ ਵਿਕਾਰਾਂ ਤੋਂ ਉੱਤੇ ਹੈ, ਤੇ ਜਿਹਦੇ ਵਿੱਚ ਵਿਕਾਰ ਨੇ ਉਹ ਨਾ ਸਿੱਖ ਹੋ ਸਕਦਾ ਤੇ ਨਾ

ਦਰਾ ਖੈਬਰ ਤੇ ਕੈਸਰੀ ਨਿਸ਼ਾਨ ਝੁਲਾਇਆ। ਇਹ ਕੈਸਰੀ ਨਿਸ਼ਾਨ ਝੁਲਾਣਾ ਸੀ, ਇਹਦੇ ਸਦਕਾ ਹਿੰਦੁਸਤਾਨ ਨੂੰ ਦੁਬਾਰਾ ਇਸ ਰਸਤੇ ਤੋਂ ਕੋਈ ਲੁੱਟ ਨਾ ਸਕੇ, ਕਿਉਂਕਿ ਜਿਹੜੇ ਇਤਿਹਾਸ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਹਿੰਦੁਸਤਾਨ ਨੂੰ ਜਦੋਂ ਵੀ ਲੁੱਟਿਆ ਗਿਆ ਦਰਾ ਖੈਬਰ ਦੇ ਪਾਸੋਂ ਆ ਕੇ ਹੀ ਲੁੱਟਿਆ ਗਿਆ। ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਤੈਮੂਰ ਲੰਗ ਸੀ ਜਾਂ ਕੋਈ ਹੋਰ, ਜਿਸ ਵੇਲੇ ਹਰੀ ਸਿੰਘ ਜੀ ਨੇ ਦਰਾ ਖੈਬਰ ਕਬਜ਼ਾ ਕੀਤਾ

ਇਹ ਹਰੀ ਸਿੰਘ ਨਲੂਆ ਕੌਣ ਹੈ ਜਿਹਨੇ ਪਠਾਣਾ ਦੀ ਧਰਤੀ ਤੇ ਆ ਕੇ ਕਬਜ਼ਾ ਕੀਤਾ? ਕਿਉਂਕਿ ਪਠਾਣਾ ਨੂੰ ਅੱਜ ਤੱਕ ਕੋਈ ਹਰਾ ਨਹੀਂ ਸਕਿਆ। ਇਹ ਸੁਣ ਕੇ ਗੁਲ ਖਾਨ ਕਹਿਣ ਲੱਗਾ।

ਧੀਆਂ ਭੈਣਾਂ ਦੀ ਬੜੀ ਇੱਜ਼ਤ ਕਰਦੇ ਨੇ। ਗੁਲ ਖਾਨ ਕਹਿਣ ਲੱਗਾ, ਕੁਝ ਵੀ ਹੋਵੇ ਮੈਂ ਤੈਨੂੰ ਨਹੀਂ ਜਾਣ ਦੇਣਾ। ਪਰ ਬਾਨੋ ਨੇ ਗੁਲ ਖਾਨ ਨੂੰ ਧੱਕਾ ਮਾਰਿਆ, ਝਾੜੀਆਂ ਦੇ ਓਲੋਂ ਨਿਕਲ ਕੇ ਭੱਜੀ ਔਰ ਹਰੀ ਸਿੰਘ ਨਲੂਆ ਦਾ ਜਿੱਥੇ ਤੰਬੂ ਲੱਗਾ ਉੱਥੇ ਜਾ ਪਹੁੰਚੀ। ਅੱਗੇ ਬਹਿਰੇ ਤੇ ਦੋ ਸਿੰਘ ਖੜੇ ਨੇ ਤਿਆਰ ਬਰ ਤਿਆਰ। ਉਹਨਾਂ ਨੇ ਬਾਨੋ ਨੂੰ ਦੇਖਿਆ

ਇਹਦੇ ਕੋਲ ਕਟਾਰ ਹੈ। ਤਾਂ ਪਹਿਲਾ ਸਿੰਘ ਕਹਿਣ ਲੱਗਾ, ਫਿਰ ਕੀ ਹੋ ਗਿਆ, ਸਿੱਖ ਦੇ ਘਰ ਦੁਸ਼ਮਣ ਹਥਿਆਰ ਲੈ ਕੇ ਆਵੇ ਤਾਂ ਵੀ ਜੀ ਆਇਆ ਨੂੰ, ਜਾ ਬਾਨੋ ਅੰਦਰ ਲੰਘ ਜਾ। ਤੰਬੂ ਵਿਚ ਬਾਨੋ ਦਾਖਲ ਹੋਈ, ਜਾਂਦੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਹਰੀ ਸਿੰਘ ਜੀ ਕਹਿਣ ਲੱਗੇ, ਆ ਬਾਨੋ ਸਤਿ ਸ੍ਰੀ ਅਕਾਲ। ਬਾਨੋ ਕਹਿਣ ਲੱਗੀ, ਮੈਂ ਕੁਝ ਪੁੱਛਣਾ। ਪਹਿਲੀ ਗੱਲ, ਤੁਸਾਂ ਦਰਾ ਖੈਬਰ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਕਹਿਣ ਲੱਗੇ, ਬਾਨੋ ਆਪਣੇ ਘਰ ਦੀ ਰੱਖਿਆ ਕਰਨ ਦਾ ਹੱਕ ਇਨਸਾਨ ਨੂੰ ਹੈ।

ਹਿੰਦੁਸਤਾਨ ਤੇ ਜਿੰਨੇ ਵੀ ਹਮਲੇ ਹੋਏ ਨੇ ਇਸੇ ਰਸਤੇ ਤੋਂ ਹੋਏ ਨੇ ਤੇ ਅੱਜ ਅਸਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਵਾਸਤੇ ਝੁਲਾਇਆ ਹੈ ਕਿ ਇਸ ਰਸਤੇ ਆ ਕੇ ਕੋਈ ਦੁਬਾਰਾ ਹਿੰਦੁਸਤਾਨ ਨੂੰ ਪੰਜਾਬ ਨੂੰ ਲੁੱਟ ਨਾ ਸਕੇ। ਇਹ ਤਾਂ ਕੋਈ ਮਾੜਾ ਕੰਮ ਨਹੀਂ। ਬਾਨੋ ਕਹਿਣ ਲੱਗੀ, ਫਿਰ ਇਹ ਦੱਸੋ ਤੁਸੀਂ ਹਾਰਦੇ ਨੇ, ਜਿੱਤਦੇ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਹਰੀ ਸਿੰਘ ਕਹਿਣ ਲੱਗੇ, ਬਾਨੋ ਇਸ ਵਾਸਤੇ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ ਲੜਦੇ, ਦੁਨੀਆਂ ਵਾਸਤੇ ਲੜਦੇ ਹਾਂ। ਪੱਲੇ ਸੱਚ ਹੈ, ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ, ਇਸ ਵਾਸਤੇ ਅਸੀਂ ਕਦੀ ਹਾਰਦੇ ਨਹੀਂ। ਗੱਲਾਂ ਤੇ ਬੜੀਆਂ ਹੋਈਆਂ, ਅਖੀਰ ਬਾਨੂ ਤੇ ਐਸਾ ਅਸਰ ਹੋਇਆ। ਕਹਿਣ ਲੱਗੀ, ਹਰੀ ਸਿੰਘ ਜੀ, ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਲੂਏ ਵਰਗਾ ਹੋਵੇ। ਹਰੀ ਸਿੰਘ ਕਹਿਣ ਲੱਗੇ, ਬਾਨੂ ਸ਼ਕਲ ਕਿਹੋ ਜਿਹੀ ਵੀ ਹੋਵੇ, ਪੁੱਤਰ ਨੇਕ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ,

ਦੇ ਸਿਰ ਤੇ ਜਦ ਪਾਇਆ ਤੇ ਹਰੀ ਸਿੰਘ ਜੀ ਹੁਣ ਆਪ ਅੱਗੇ ਹੋਏ, ਬਾਨੋ ਦੇ ਕੋਲ ਪਹੁੰਚੇ ਨੇ ਔਰ ਹੱਥ ਜੋੜ ਕੇ ਬਾਨੋ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਨੋ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤਰ ਚਾਹੀਦਾ ਸੀ, ਲੈ ਫਿਰ ਅੱਜ ਤੂੰ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੋਇਆ ਤੇ ਤੂੰ ਹਰੀ ਸਿੰਘ ਨਲੂਏ ਦੀ ਧਰਮ ਦੀ ਮਾਂ ਹੈ। ਜਦ ਇਹ ਕਿਹਾ ਤੇ ਬਾਨੋ ਜਾਰ ਜਾਰ ਰੋਣ ਲੱਗ ਪਈ, ਆਸੂ ਨਹੀਂ ਰੁਕਦੇ, ਪੈਰਾਂ ਤੇ ਸਿਰ ਰੱਖਿਆ ਹਰੀ ਸਿੰਘ ਨਲੂਏ ਨੇ ਤੇ ਕਹਿ ਰਿਹਾ, ਬਾਨੋ ਤੂੰ ਮੇਰੀ ਮਾਂ ਹੈ, ਲੈ ਹਰੀ ਸਿੰਘ ਹੁਣ ਤੇਰਾ ਪੁੱਤਰ। ਤੇ ਬਾਨੋ ਜਿਹਦਾ ਰੋਣਾ ਨਹੀਂ ਰੁਕ ਰਿਹਾ, ਮੋਢਿਆਂ ਤੋਂ ਫੜ ਕੇ ਹਰੀ ਸਿੰਘ ਨੂੰ ਉਠਾਇਆ ਤੇ ਰੋਂਦੀ ਹੋਈ ਕਹਿਣ ਲੱਗੀ, ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ। ਮੈਂ ਸਿੱਖ ਨਹੀਂ ਪਰ ਅੱਜ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿ ਮੇਰਾ ਪੁੱਤਰ ਹਰੀ ਸਿੰਘ ਨਲੂਆ ਹੈ। ਧੰਨ ਹੈ ਹਰੀ ਸਿੰਘ ਤੂੰ, ਧੰਨ ਤੇਰਾ ਗੁਰੂ, ਧੰਨ ਉਹਦੀ ਸਿੱਖਿਆ। ਕਹਿੰਦੀ ਹੋਈ ਇਹ ਬਾਨੋ ਭਰੇ ਹੋਏ ਮਨ ਦੇ ਨਾਲ ਉਸ ਤੰਬੂ ਵਿੱਚ ਬਾਹਰ ਨਿਕਲ ਗਈ ਤੇ ਸੋਚਦੀ ਜਾ ਰਹੀ ਹੈ ਜੇ ਇਹ ਸਿੱਖ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇ। ਸਾਧ ਸੰਗਤ, ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀਆਂ ਰਹਿਤਾਂ ਦਿੱਤੀਆਂ ਨੇ ਸਾਨੂੰ ਇਸੇ ਵਾਸਤੇ, ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ, ਇਹੋ ਜਿਹਾ ਜੀਵਨ ਜੀ ਕਿ ਤੇਰੇ ਜੀਵਨ ਵੱਲ ਦੇਖ ਕੇ ਲੋਕ ਕਹਿਣ ਅਗਰ ਜੀਵਨ ਹੋਵੇ ਕਿਸੇ ਦਾ ਤਾਂ ਇਸ ਵਰਗਾ ਹੋਵੇ। ਤੇ ਜਿਹਦਾ ਜੀਵਨ ਉੱਚਾ ਨਹੀਂ ਉਹ ਧਰਮ ਵਿੱਚ ਪੱਕਾ ਨਹੀਂ, ਜਿਹਦਾ ਧਰਮ ਨਹੀਂ, ਜਿਹਦਾ ਕੋਈ ਦੀਨ ਅਮਾਨ ਨਹੀਂ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਹ ਦੇਸ਼ ਕੌਮ ਵਾਸਤੇ ਕਦੀ

ਸਿੰਘ ਹੈ ਜਿਹੜਾ ਗੁੱਠਾ ਹੁੱਕਾ ਚਰਸ ਤਮਾਕੂ ਗਾਂਜਾ ਅਤੇ ਸ਼ਰਾਬ ਵਗੈਰਾ ਜਿੰਨੇ ਵੀ ਨਸ਼ੇ ਨੇ ਇਹਨਾਂ ਤੋਂ ਦੂਰ ਰਹਿਣਾ। ਜਿਹੜਾ ਨਸ਼ੇ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਵੈਸੇ ਵੀ ਅੱਜ ਦੇ ਡਾਕਟਰ ਵੀ ਸਾਇੰਸਦਾਨ ਵੀ ਕਹਿੰਦੇ ਨੇ ਕਿ ਇਹ ਜਿਹੜਾ ਤਮਾਕੂ ਹੈ ਇਹ ਜਿਹੜੇ ਨਸ਼ੇ ਨੇ ਇਹ ਜਿਹੜੀ ਸ਼ਰਾਬ ਹੈ ਇਹ ਸਰੀਰ ਨੂੰ ਖਤਮ ਕਰਦੇ ਨੇ। ਧਰਮ ਕੋਈ ਵੀ ਹੈ ਸਾਰਿਆਂ ਦਾ ਮਕਸਦ ਇਹੋ ਹੀ ਹੈ ਕਿ ਇਨਸਾਨ ਦਾ ਜੀਵਨ ਉੱਚਾ ਹੋਵੇ, ਉਹ ਇਹੋ ਜਿਹਾ ਜੀਵਨ ਜੀਵੇ ਕਿ ਉਹਨੂੰ ਸਵਰਗ ਲੱਭਣ

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖ ਨੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਉਸ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ ਨੇ, ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ ਇਧਰ ਉਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ, ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾ ਸੜਕ ਬਣ ਜਾਏ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬਣੇ, ਗੁਰਮੁਖ ਦੇ ਮਾਰਗ ਦਾ ਮੁੱਢ ਬਣੇ, ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ, ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

بھائی صاحب نے ایک ندی وگی جاندی نو تردیاں ویکھیا، اچھلدیا چھالا ماردیا تیز وہدیا ندی نو ویکھیا، تے کوی من ویکھدا کہندا اینو پاجڑ کاہدی پئی ہے، ویکھن وچ آیا ہیمکنڈ دے راہ دے وچ گوبند گھاٹ جتھے ڈیرا ہوندا ہے اوتھے الکھنندا وگ رہی ہے، بہت تیزی نال پانی اوپروں ہیٹھاں نوں آ رہا ہے، تے جے گوبند گھاٹ تو اوپر نوں لنگ جائیے ہیمکنڈ والے پاسے نہیں ادھر بدری ناتھ اوتھے دا وہا ہور بھی تکھا ہے، ایک سادھو نوں پوچھیا سہج سبھائے پوچھیا اے پانی اتنا تیز کیوں وگدا ہے، ہن بڑی سدھی جی گل ہے کہ اترائی تو لہائی ول جائے گا تے تیز ہی وگے گا، اے تا ہے سنسار دی برتی، لیکن سادھو کسی ہور برتی نال سوچدا ہے، او کہندا ہے نہیں اوپروں تیزی نال تھلے نوں پانی کیول اس کر کے نہیں وگ رہا کہ اترائی تو لہائی ول جا رہے، بلکہ اس نوں کہہ لئیے کہ جلدی تو جلدی جتھوں وچھڑیا اوتھے جا پہنچا، دھیان دے پانی سمندر وچوں اٹھیا سی بدل دے روپ وچ، کچھ کدھرے وس گیا کچھ کدھرے وس گیا، کچھ بہت دور ہمالیہ دیاں چوٹیاں تے آ کے برف بن کے ٹک گیا، سمندر تو وچھڑیا اس نوں مہینے تے ورے بیت گئے، برف بن کے پتھر بن کے پئے نوں بہت سماں لنگ گیا، برسات نے مدد کیتی دھپ نے مدد کیتی اور برف پگھلی ہے قطریاں دا روپ دھارن کیتا ہے، وہ قطرے مڑ کے دوڑ پئے نے کدھر نوں دوڑ پئے نے اسی ساگر چ پہنچن واسطے، حالانکہ ضروری نہیں کہ سارے ساگر تک پہنچن گے، بہت سارے راہ وچ رہ جان گے، راہ دیاں نہراں تے نالے انہاں نوں کھیتاں چ پھیلا دین گے، جتن پھر ہوے گا پھر یہ بخار آپ دا روپ دھارن کر کے مڑ کے بدلاں دا روپ دھارن کر کے یہ اٹھن گے مڑ کے اڈن گے، سفر جاری رہے گا پٹکنا بھی جاری رہے گی، لیکن جنی تیزی دے نال چل رہے نے یہ قطرے وہن بن کے جنی تیزی نال چل رہے نے یہ اس کر کے دوڑ رہے ہیں کہ چھتی تو چھتی ساگر چ جا کے مل جائے، جیو بھی پربھو تو وچھڑیا ہوا پربھو نال ملن واسطے گرو نانک نے اس نے ایک مارگ دیتا ہے، مارگ ہور بھی ہے، سارے ہی مبارک نے، سارے رستے ہی پربھو نوں ملن دے چنگے نے نیک نے سفل نے، مگر گرمت دا گاڑی مارگ چھوٹے تو چھوٹا سدھے تو سدھا رستہ دسیا گیا، اس راہ تے ترن والے جے تردے ہون چھتی پہنچتے ہیں، وہ جڑے تردے نے انہاں دی ایک نجماولی ہے، انہاں دے ایک اصولاں دی لڑی ہے، بھائی صاحب بھائی گرداس جی گرمت انسار وہ نجماں دی لڑی ورنن کرتے ہیں، بھائی صاحب کہندے نے گرمکھاں دا ایک صحیح رستہ ہے، پنتھ کہندے نے رستے نوں پتھ نوں، اسی سکھ پنتھ کہیں نا، سکھ پنتھ دا مطلب ہے سکھاں دا راہ، جس راہ تے چل کے سکھ گرو نوں مل کے پربھو وچ بھید ہون دا جتن کردا ہے، گرمکھ سچا پنتھ ہے، گرمکھ دا ایک سونا سچا رستہ ہے، جس رستے تے چل کے سہج گھر تو راہ نہیں کھلوندا، سہج گھر تک پہنچن دے بھرپور جتن چ لگا رہندا، گرمکھ سچ رہ راس ہے، ہوں جہا کسی راہ تے ترتا ہے وہ اصول نے، دھرم دے راہ تے ترن والے واسطے سب تو پہلا پرارتھنا آؤں، شردا بھری پرارتھنا آؤں، ارداس آؤں، پوچھیا گرسکھ دی گرمت دے مارگ تے چلن والے دی رہراس کی ہے ارداس کی ہے، آپا سودر پڑھنے ہر کیرت ہمری رہراس، ایتھے کہندے نے گرمکھ دی سچی ارداس یہ ہے، بلکہ رہراس دے ایک ارتھ ہور وی ودوان کردے نے، وہ کہندے نے اے فارسی دے شبد تو بنیا ہے جنوں کہندے ہیں رہراست، راست کہندے نے صحیح سجا بھی کہندے نے، جنوں اپا رائٹ کہندے ہیں فارسی والے بھی راست ہی کہندے، اے رائٹ سجے نوں بھی کہندے نے رائٹ ٹھیک نوں بھی کہندے نے، فارسی والے بھی راست سجے نوں بھی کہندے نے صحیح نوں بھی کہندے نے تے سجے نوں بھی کہندے نے، رہے راست دا مطلب ہے صحیح رستہ، رہے راست تو رہراس بنیا، جویں عرض داشت تو ارداس بنیا، عرض داشت دا مطلب ہوندا ہے بینتی کرنا، عرض کرنا، عرض داشت بدل کے ارداس ہو گیا، رہ راست بدل کے رہراس ہو گیا، بھائی صاحب کہندے نے بھائی گرداس جی کہندے نے گرمکھ سچ رہ راس ہے، پیری پے پا خاک جی ہوئے گرو کے چرنی لگ کے نمرتا دا پنج بن کے مٹی ہی ہو جائے،
ਗੁਰੂ ਚਰਨਾਂ ਦੀ ਖਾਕ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ। ਸਿੱਖ ਦਾ ਵੀ ਅਸੂਲ ਹੈ, ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ। ਗੁਰਮਤ ਵਿਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ। ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ, ਸਿੱਖ ਦਾ ਇਸ਼ਨਾਨ ਕੀ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ, ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ, ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ। ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਸਰੀਰ ਗੰਦਾ ਹੁੰਦਾ, ਕੱਪੜੇ ਗੰਦੇ ਹੁੰਦੇ ਨੇ, ਸਾਬਣ ਨਾਲ ਸਾਫ਼ ਕਰ ਲੈਂਦੇ। ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ, ਸਾਫ਼ ਕਰਨਾ। ਮਨ ਵੀ ਜ਼ਰੂਰ ਸਾਫ਼ ਕਰਨਾ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ। ਸਿੱਖ ਦਾ ਅਸਲੀ ਨਹਾਉਣਾ ਤਾਂ ਇਹ। ਵੈਸੇ ਤਾਂ ਸਿੱਖ ਵਾਸਤੇ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਤੂੰ ਬਾਹਰਲਾ ਇਸ਼ਨਾਨ ਕਰੇਗਾ, ਤੇਰਾ ਸਰੀਰ ਅਰੋਗ ਰਹੇਗਾ। ਤੂੰ ਮਨ ਦਾ ਇਸ਼ਨਾਨ ਬਾਣੀ ਦੁਆਰਾ ਕਰੇਗਾ, ਤੇਰਾ ਮਨ ਅਰੋਗ ਰਹੇਗਾ। ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ, ਮਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ ਤੇ ਤਨ ਦੀ ਹਾਈਜੀਨ ਇਸ ਗੱਲ ਵਿਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ। ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ, ਗਲੀਆਂ ਨੂੰ ਸਾਫ਼ ਰੱਖੋ, ਘਰਾਂ ਨੂੰ ਸਾਫ਼ ਰੱਖੋ, ਸਰੀਰ ਨੂੰ ਵੀ ਸਾਫ਼ ਰੱਖੋ। ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਦੁਰਮਤ ਮਰ ਧੋਵੇ। ਅੱਛਾ ਭਾਈ ਜੀ, ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ, ਹੁਣ ਪੂਜਾ ਕਰੇਗਾ। ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ, ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ? ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ, ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜੋ ਸਿੱਖਾਂ ਨੂੰ ਲੋਕ ਲੋਚੇ ਸੋ ਗੁਰ ਖੁਸ਼ੀ ਆਵੇ। ਜਿਹਨੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ। ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ? ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨਾਂਦੇੜ ਵਿਖੇ, ਮਹਾਰਾਸ਼ ਚ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਜਿਨ੍ਹਾਂ ਨੇ ਪੂਜਾ ਕਰਨੀ ਹੈ ਅਕਾਲ ਪੁਰਖ ਦੀ ਪੂਜਾ ਕਰਨੀ, ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ, ਕਿਹਦੇ ਵਿਚੋਂ ਕਰੀ? ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ, ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ। ਕਿ ਮਹਾਰਾਜ ਸੱਜੀ ਦੇ ਚਰਨੀ ਲਾ ਚੱਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ, ਇਹਦੀ ਪੂਜਾ ਨਹੀਂ ਕਰਨੀ। ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ, ਨਿਰੇ ਧੂਪ ਦੀਪਾਂ ਦਿੰਦੇ ਰਹਿਣਾ, ਇਹਨੂੰ ਸਮਝਣਾ। ਇਸ ਸ਼ਬਦ ਵਿਚ ਭਾਈ ਸਾਹਿਬ ਦੀ ਇਸ ਪੌੜੀ ਵਿਚ ਅੰਤਲੀ ਤੁਕ ਸਾਰ ਤੁਕ ਹੈ, ਸਾਧ ਸੰਗਤ ਗੁਰ ਸ਼ਬਦ ਵਿਲੋਵੇ। ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਨਾਮ ਪ੍ਰਾਪਤ ਕਰਨ ਵਾਸਤੇ, ਨਾਮ ਦਾ ਮੱਖਣ ਲੈਣ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ। ਹੁਣ ਜਿਹੜਾ ਗੁਰਮੁਖ ਮਾਫ ਕਰਨਾ ਗੁਰਮੁਖੀ ਨਹੀਂ ਪੜ੍ਹਿਆ, ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ? ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ, ਹਿਸਾਬ ਪੜ੍ਹ ਲੈਂਦੇ ਹਾਂ, ਬੜਾ ਕੁਝ ਪੜ੍ਹਨੇ ਆ, ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ ਆ ਜੀ, ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ, ਨੀਅਤ ਬਣੀ ਨਹੀਂ ਅਜੇ। ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿਚ ਪ੍ਰਵੇਸ਼ ਕਰਨਾ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ। ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ? ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ ਜਿਹੜਾ ਇੱਛਾ ਰੱਖ ਕੇ ਪੜ੍ਹੇਗਾ, ਧਿਆਨ ਦੇਣਾ, ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ। ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ, ਅਸੀਂ ਬਾਣੀ ਪੜ੍ਹਨੇ ਆ, ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ। ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰੱਖ। ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋ, ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ, ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ। ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ, ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ, ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ। ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ, ਸ਼ਰਧਾ ਨਾਲ ਵੀ ਪੜ੍ਹਿਆ,
विचार नाल भी पढ़िया है, इच्छा करके भी पढ़िया, लेकिन सब तो श्रेष्ठ वह है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होंगी। भाई साहब पूजा तो हो गई गुरसिख की, धन गुरु नानक जिस वेले सालसराय कोल पहुंचे ने, पहुंचे तो किस तरह आप जानते, भाई मरदाना हीरा लैके पहुंचे। सालसराय ने 101 रुपया उस हीरे की भेटा रख दी, कहिंदा मैं मुल नहीं पा सकता, हालांकि मुल पाउण वालियां ने गाजरां मूलियां भी पाया सी, मठियाई का सेर देण नूं भी तैयार सन, मगर चौरी ने मुल नहीं पाया। कह लगा एडा कीमती हीरा है दा मुल नहीं पाया जा सकता, 101 रुपया भेटा दे सकना, मेरे बजुर्गों ने कहा सी कदे इहो जिहा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने दे वजे सालसराय महाराज के चरणा च हाजिर होया, अपने नौकर नूं नाल लैके दुकान बंद करके महाराज के चरणा विच आ गया। बड़े वचन विलास होए, कई दिन महाराज फिर इहदे घर विच टिके। उही सालसराय धर्म सालसराय जौहरी की धर्मशाला मुड़ के साहब कलगीधर पातशाह का जन्म स्थान बन गई। पटना साहब विखे पवित्र स्थान से महाराज कुछ दिन टिके, वह कुछ दिन टिकिया टिकिया सालसराय के नौकर अधरके ज्ञान हो गया, उन्हू मस्तियां प्राप्त हो गई। सालसराय ने वेखिया कि मेरा नौकर है इस वे बड़े उच्चे मंडलों च उडारियां ला रहे, हथ बन के कहन लगा साहब नूं, धन गुरु नानक साहब सच्चे पातशाह नूं कहन लगा, पातशाह आपने अपने सेवक ते मेहरा कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे, भाई असी तां हुण चले आ, हुण तू इहदे चरनी पै जा, ध्यान दे, हुण तू इहदे चरनी पै जा। कहन लगा, महाराज नौकर दे चरनी पाउंदे हो मालिक, मेरे कोलों लै के खांदा है। धन गुरु नानक हस पाए, कहन लगे रुपये तेरे कोलों लै के ए खांदा रहा, नाम इहदे कोलों लै के तू लै ले, इस वेले नाम वालों यह धनवंत है, रजिया होया, यह तैथों पहला प्राप्त करके रजिया होया, रुपये तेरे कोल सन ते मंगदा रहा, लैंदा रहा, चाकर बनिया रहा।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰਜਨ ਰਾਮ ਨਾਮ ਗੁਣ ਗਾਵੈ।

ਹੱਥ ਸਿੱਧਾ ਫੁਕਸਾ ਮੋਹਲਤ ਪੁੰਨੀ ਚੱਲਣਾ।

ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ। ਆਪ ਕਹਿੰਦੇ ਹਨ ਇਹ ਚਾਰੋਂ ਅਕਸ਼ਰ ਚਾਰ ਯੁਗਾਂ ਤੋਂ ਲਿੱਤੇ ਗਏ। ਪਹਿਲਾ ਅੱਖਰ ਸੱਤ ਯੁਗ ਤੋਂ, ਸੱਤ ਯੁਗ ਸਤਿਗੁਰ ਵਾਸਦੇਵ ਵਾਹ ਵਿਸ਼ਨਾ ਨਾਮ ਜਪਾ। ਵਾਹ ਅੱਖਰ ਲਿੱਤਾ ਹੈ ਭਗਵਾਨ ਵਾਸਦੇਵ ਤੋਂ। ਹਾ ਅੱਖਰ ਲਿੱਤਾ ਹੈ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਤੋਂ, ਹਰ ਕ੍ਰਿਸ਼ਨ ਹਰੀ ਤੋਂ। ਪਹਿਲਾ ਅੱਖਰ ਵਾਹ ਤੋਂ ਭਗਵਾਨ ਵਾਸਦੇਵ, ਦੂਸਰਾ ਅਕਸ਼ਰ ਹਰੀ ਤੋਂ, ਤੀਸਰਾ ਅੱਖਰ ਲਿੱਤਾ ਹੈ ਤ੍ਰੇਤੇ ਦੇ ਅਵਤਾਰ ਰਰਾ ਅੱਖਰ ਰਾਮ ਜੀ ਤੋਂ, ਗੱਗਾ ਅੱਖਰ ਲਿੱਤਾ ਹੈ ਗੋਬਿੰਦ ਤੋਂ। ਆਖਿਆ ਚਾਰੇ ਅਕਸ਼ਰਾਂ ਨੂੰ ਮਿਲਾ ਕੇ ਵਾਹਿਗੁਰੂ ਦਾ ਮੰਤਰ ਬਣੇ। ਸਾਧ ਸੰਗਤ ਬੋਲੋ ਸ੍ਰੀ। ਜੋ ਕਲ ਯੁਗ ਦੇ ਸਮੇਂ ਵਾਹਿਗੁਰੂ ਦਾ ਜਾਪ ਕਰੇਗਾ, ਉਹ ਚਾਰੇ ਯੁਗਾਂ ਦੇ ਮੰਤਰ ਦਾ ਜਾਪ ਦਾ ਫਲ ਦਾ ਭਾਗੀ।

ਤੇਰੇ ਇੰਨੇ ਗੁਣ ਨੇ, ਤੂੰ ਇੰਨੀ ਬਾਣੀ ਪੜਦਾ, ਸ਼ਸਤਰ ਵਿਦਿਆ ਵੀ ਸਿੱਖਦਾ ਪਿਆ, ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ। ਇੱਕ ਗੱਲ ਦੱਸ, ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਹੈ? ਕਿਉਂ ਮਾਂਜ ਰਹੇ? ਧਿਆਨ ਦੇਣਾ, ਇਹ ਬੜੀ ਗੁਣ ਜਿਹੜਾ ਨਾ, ਇਹੋ ਹੀ ਮਾਧੋ ਸਾਧੂ ਜਨ।

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਕਾਲੀ ਨਾਲ ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ।

ਮਹਾਰਾਜ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਦੇਣ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਯੋਧੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ। ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਹੀ ਕਹਿ ਕੇ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹ ਨਹੀਂ ਛੱਡਣਾ। ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਕਹਿੰਦਾ ਬਾਬਾ ਜੀ ਦਾ ਰੰਗ ਥੋੜਾ ਕਾਲਾ ਹੈ, ਬਾਬਾ ਜੀ ਦਾ ਰੰਗ ਕਾਲ ਸਾਵਲਾ ਸੀ, ਫੁਰਨਾ ਹੀ ਬਣੇ ਫੁਰਨਾ, ਬਾਬਾ ਜੀ ਦਾ ਰੰਗ ਨਾ ਗੋਰਾ ਨਹੀਂ ਹੈ, ਕਾਲ ਸਾਵਲਾ ਜਾ ਕਾਲਾ ਜਾ। ਤੇ ਬਾਬਾ ਜੀ ਗੜਵੀ ਉੱਤੇ ਪਾਉਂਦੇ ਪਾਉਂਦੇ ਨਾ ਕਹਿੰਦੇ ਕੀ ਸੋਚਦੇ ਮੇਰਾ ਰੰਗ ਕਾਲਾ? ਤੇ ਬਾਬਾ ਜੀ ਕਹਿੰਦੇ ਪਤਾ ਕਿਉਂ ਕਾਲਾ? ਪਾਪ ਕਰ ਕਰਕੇ ਕਾਲਾ ਹੋ ਗਿਆ। ਦੇਖੋ 12:15 ਦਾ ਇਸ਼ਨਾਨ, ਇੱਕ ਸਵਾਸ ਬਿਰਥਾ ਨਹੀਂ ਜਾਂਦਾ, ਪਰ ਮਨ ਕਿੱਥੇ ਰੱਖਿਆ ਸੇਵਕ? ਗੁੱਸਾ ਨਾ ਕਰਿਓ, ਸਾਨੂੰ ਕੋਈ ਕਹਿ ਦੇ ਨਾ ਤੂੰ ਕਾਲਾ ਹੈ ਜਾਂ ਕਾਲੀ ਹੈ, ਮੇਰਾ ਖਿਆਲ 10 ਸਲੋਕ ਨਾ ਸੁਣਾ ਲਈਏ ਤਸੱਲੀ ਨਹੀਂ ਹੁੰਦੀ। ਤੇ ਮਹਾਂਪੁਰਸ਼ ਦਾ ਜਵਾਬ ਵੇਖੋ, ਮਹਾਂਪੁਰਸ਼ ਦਾ ਜਵਾਬ, ਪਾਪ ਕਰ ਕਰਕੇ ਕਾਲਾ ਹੋ ਗਿਆ, ਮੈਂ ਕੀ ਕਰਾਂ। ਉਹ ਧਾਰਨਾ ਬਣਾਉਂਦੇ ਸੀ ਨਾ ਵਾਹਿਗੁਰੂ, ਕਾਲੀ ਹੋ ਗਈ ਨਾਮ ਤੋਂ ਬਿਨਾਂ।

ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ। ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ। ਕਿਵੇਂ ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ, 7 ਦਿਨ ਲੜੀਆਂ ਚਲਾ ਕੇ ਆਏ ਗੰਗਾ ਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾ ਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉੱਥੇ ਇੰਨਾ ਸੰਗਤ ਦਾ ਮਨ ਭੇਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਦਾ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਕੋਈ ਐਡੀ ਨੀ। ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਹੁੰਦੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ ਭੋਗ ਪਏ, ਪਰਿਵਾਰ ਵੀ, ਗੁਰਦੁਆਰਿਆਂ ਦੇ ਪ੍ਰਧਾਨ ਵੀ, ਹੋਰ ਵੀ, ਸਾਰਿਆਂ ਨੇ ਬੜਾ ਸਤਿਕਾਰ ਦਿੱਤਾ ਭਾਈ ਹਰਮਿੰਦਰ ਸਿੰਘ ਜਿਹੜੇ ਬਾਬਾ ਜੀ। ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ। ਮੈਂ ਅੱਗੇ ਕਦੇ ਪਾਸਾ ਨਾ ਉਲਟ ਜੇ, ਡਰ ਬੜਾ ਲੱਗਦਾ। ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾ ਨਗਰ ਸਮਾਪਤੀ ਹੋ ਗਈ ਏ, ਹੁਣ ਪਰਸੋਂ ਚੌਥ ਕੁਰਾਲੀ ਜਾਣਾ, ਉੱਥੇ ਵੀ 7 ਦਿਨ ਲੜੀਆਂ, ਉਹ ਵੀ ਨਵੀਆਂ ਸ਼ੁਰੂ ਹੋਈਆਂ। ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਕਰਾਂਗੇ, ਤੇ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ 1 ਘੰਟੇ ਜੋੜੇ ਝਾੜ ਗਿਆ। ਕਹਿੰਦਾ ਉਹ ਕਿਉਂ? ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ, ਲੋਹੀਆਂ ਬੜੀਆਂ ਪਈਆਂ ਹੈ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ 1 ਘੰਟਾ, ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ, ਹੈਗਾ ਮੈਂ ਤੁਹਾਡੇ ਜੋੜੇ ਝਾੜ ਨਾ ਲਈ।

ਤੋਂ ਦੋ ਦੋ ਤਿੰਨ ਤਿੰਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਹੈ, ਸਾਡੀ ਸੇਵਕ ਬਣ ਕੇ ਬੀਤ ਜਾਵੇ। ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਇਹਦੀ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਣੀਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ, ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ, ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ, ਕੱਲ ਕੀ ਹੋਣਾ ਹੈ ਜੀ। ਤੇ ਜਿਹੜੇ ਬਾਰਿਸ਼ ਕਰਕੇ ਗੱਡੀਆਂ 'ਚ ਬੈਠੇ ਆ ਜਾਂ ਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਣਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ

ਬੜੀ ਉੱਚੀ ਪਦਵੀ ਤੇ ਪਹੁੰਚ ਜਾਂਦੇ ਪਰ ਉਹ ਪਦਵੀ ਮੈਲੀ ਹੁੰਦੀ ਹੈ, ਉਹ ਪਦਵੀ ਚ ਮੈਲ ਹੁੰਦੀ ਹੈ। ਕਹਿੰਦੇ ਜੇ ਬਖਸ਼ਿਆਂ ਦਾ ਸੰਗ ਕਰੇ ਨਾ ਉੱਚੀ ਪਦਵੀ ਪਵਿੱਤਰ ਮਿਲੇਗੀ।